ਆਓ ਸਹਿਬ ਜਗਤ ਕਟੇ ਵਿਕਾਰ ਸਹਿਬ ਕਰਦੀ ਜਮੀ ਪਾਰ ਸਹਿਬ ਚਿੰਤਰੇ ਸਿਰਪਾਰ ਸਹਿਬ ਰਾਜਾ ਦਰਦਵਾਰ ਸਹਿਬ ਸੁਣੇ ਸਹਿਬ ਚੰਦ ਭੋਗ ਕਰੋੜੀ ਚਤਨੰਦ ਸਹਿਬ ਸਿੰਧੁ ਸੁਨਾਰ ਸਹਿਬ ਜਾਡਾਨੇ ਆਕਾਸ਼ ਸਹਿਬ ਜੋਤ ਮਾਮਲ ਸੂਰ ਸਹਿਬ ਜਾਵੇ ਜਾਵੇ ਸਜਿਆ ਪਾਵੇ ਕੇ ਸਿੱਧੇ ਨਾਨਕ ਨੇ ਭੋ ਨਿਰੰਕਾਰ ਸੱਚੇ ਖੱਲਾ ਪਹਿਲਾ ਨਾਨਕ ਨੇ ਭੋ ਨਿਰੰਕਾਰ ਹੋ ਕੇ ਤੇਰਾ ਰਵਾਦ ਕਿਤੇ ਕਣ ਕਹਾਣੀਆਂ ਕਿਤੇ ਵੇਦ ਵਿਚਾਰ।

ਸਿਆਣਾ ਮੁੱਖ ਮੁੱਖ ਕੀ ਸਾਰ ਨਾ ਜਾਣਾ ਹੋ ਚ ਮਾਇਆ ਹੋਵੇ ਛਾਇਆ ਹੋਵੇ ਕਰਕਰ ਜੰਤੋ ਪਾਇਆ ਹੋ ਮੈਂ ਪੁੱਜੇ ਥਾਂ ਦਰ ਸੁਜੇ ਗਿਆਨ ਹੋਣਾ ਕਰਕਰ ਦੂਜਾ।

0: ਮਹੱਲਾ ਪਹਿਲਾ ਖੇਤਾਂ ਦੀਪਲਾ ਮੰਡਲਾ ਅਖੰਡਾ ਬ੍ਰਹਮੰਡਾ ਅੰਡੇ ਜੇ ਰਜੂ ਪਿਆ ਖਾਣੀ ਸਿਧਿਆ ਸੁਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ
1: ਜਨ ਪਾ ਕੇ ਸੰਭਾਲੇ ਸੋਨਾ ਹੈ ਜਿਨ ਕਰਦੇ ਕਰਨਾ ਕੀ ਚਿੰਤਾ ਵੀ ਕਰਨੀ ਤਾਂ ਹੈ ਸੋ ਕਰਦਾ ਚਿੰਤਾ ਕਰੇ ਜਿਨ ਪਾਇਆ ਜਗ ਜਿਸ ਹਰੀ ਸਵਸਥ ਸੇ ਤਿਸ

சத்ரதம் சப்த சேத்தி மன மேயா சப்த சேத்தி.

ਮੇਰੇ ਜੀਵਰਿਆ ਪਰਦੇਸੀਆਂ ਕਿ ਪਵੇ ਜੰਗਲੇ ਰਾਮ।

ਮਲਕ ਜੇ ਕੰਨੀ ਸੁਣੀਦਾ ਮੂੰਹ ਦਿਖਾਲੇ ਆਏ ਫਰੀਦਾ ਜਿੰਦਨ ਮਾਣੀ ਕੱਢੀਐ ਹੱਡਾਂ ਤੂੰ ਕੜਕਾਏ ਫਰੀਦਾ ਜਿੰਦਨ ਮਾਣੀ ਕੱਢੀਐ ਹੱਡਾਂ ਤੂੰ ਕੜਕਾਏ ਖਿੰਥਲ ਮੇਖਾ ਅਗਲੀਆਂ ਜਿੰਦਨ ਤਾਈ ਮੇਖ

देखा जाते जग मां कोई रहा, देखा जाते जग मां कोई रहा।

समझ अचेत चेत मन मेरे, समझ अचेत चेत मन मेरे, कथे संतन

ਆਉਣ ਜਾਣੀ ਜੀਵ ਤੋਂ ਬਿਹਾਰ ਗਏ ਜੱਕੋ ਤੂੰ ਜਾਣੋ ਜੀਵ ਤੋਂ ਬਿਹਾਰ ਗਏ ਜੱਕੋ ਤੂੰ ਜਾਣੋ ਨਾਨਕ ਹਰ ਗੁਣ ਗਾਏ ਲੈ ਸਭ ਸੁਖ ਸਮਾਨ।

हर जस रे मन गाय ले, हर जस रे मन गाय ले, जो संगी है तेरो असर बिच

काल ब्या जो पड़ो डोने मुख पसारे नीत अजकल फोन तो एक रस है।

ਪਾਤਸ਼ਾਹ ਦਾ ਜਨਮ ਸਥਾਨ, ਇੱਕ ਗੁਰਦੁਆਰਾ ਨਹੀਂ ਬਹੁਤ ਗੁਰਦੁਆਰੇ ਨੇ ਗੁਰੂ ਨਾਨਕ ਪਾਤਸ਼ਾਹ ਦੇ, ਉੱਥੇ ਹਾਜ਼ਰੀਆਂ ਪੜ੍ਹਦੇ ਜਦੋਂ ਜਥੇ ਜਾਂਦੇ ਆ। ਤੇ ਭਾਈ ਮਰਦਾਨੇ ਦੀ ਔਲਾਦ ਚੋਂ ਤੁਹਾਡੇ ਸਾਹਮਣੇ ਅਸੀਂ ਸ਼ਬਦ ਕੀਰਤਨ ਸੁਣਾ ਰਹੇ ਹਾਂ। ਬੜੀ ਖੁਸ਼ੀ ਦੀ ਗੱਲ ਹੈ ਕਿ ਤੁਹਾਡੇ ਦਰਸ਼ਨ ਹੋ ਗਏ ਨੇ। ਸਾਨੂੰ 2 ਮਹੀਨੇ ਸ਼ਬਦ ਹੀ ਕੋਈ ਨਹੀਂ, ਭਗਤਾਂ ਦੀ ਬਾਣੀ ਦੇਖ ਲਓ, ਭਗਤਾਂ ਦੇ ਸ਼ਬਦ ਵੇਖ ਲਓ, ਗੁਰੂਆਂ ਦੇ ਸ਼ਬਦ ਦੇਖ ਲਓ, ਸਾਰੇ ਰਾਗਾਂ ਚ ਰਾਗ ਤੋਂ ਬਾਹਰ ਕੋਈ ਸ਼ਬਦ ਹੈ ਹੀ ਨਹੀਂ। ਤੇ ਅਸੀਂ ਭਾਈ ਮਰਦਾਨੇ ਦੀ ਔਲਾਦ ਚੋਂ ਹੁਕਮ ਹੁੰਦਾ ਸੀ, ਭਾਈ ਮਰਦਾਨਾ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਸਨ ਵੀ ਭਾਈ ਮਰਦਾਨਾ ਸ੍ਰੀ ਰਾਗ ਚ ਸ਼ਬਦ ਆਇਆ ਸ੍ਰੀ ਰਾਗ ਚ ਗਾ, ਤੋ ਭਾਈ ਮਰਦਾਨੇ ਨੇ ਸ੍ਰੀ ਰਾਗ ਚ ਗਾਉਣਾ। ਇਹ ਬਸੰਤ ਚ ਆਇਆ, ਮਾਝ ਚ ਆਇਆ, ਤੁਖਾਰੀ ਚ ਆਇਆ, ਵਡਹੰਸ ਚ ਆਇਆ, ਜੋ ਵੀ ਰਾਗ ਸਨ ਗੁਰੂ ਨਾਨਕ ਪਾਤਸ਼ਾਹ ਦੱਸਦੇ ਸਨ ਤੇ ਉਹ ਗਾਉਂਦੇ ਸਨ ਭਾਈ ਮਰਦਾਨਾ ਜੀ। ਤੇ ਥੋੜਾ ਜਿਹਾ ਨਮੂਨਾ ਮੈਂ ਜ਼ਰੂਰ ਪੇਸ਼ ਕਰਦਾ।

ਟੀਵੀ ਲੈ ਧਿਆਨ ਦੇਣਾ। ਪਾਵ ਸੁਹਾਵੇ ਉਹ ਕਿਹੜੇ ਪੈਰ ਹਨ, ਕਦਮ ਹਨ, ਚਰਨ ਹਨ, ਪੱਗ ਪਾਵੇ ਕੀ ਹੈ, ਕਿਹੜੇ ਸੁਹਾਵੇ ਹਨ, ਸਹਿ ਫਰਮਾਉਂਦੇ ਨੇ ਪਾ

ਜਿੱਤ ਹੈ ਸਤਿਗੁਰ ਕੋਟ ਪੈਂਦਾ ਆਪ ਸੁਹਾ।

0: ਆਉਂਦਿਆਂ
1: ਦਿਲ ਸਦਾਵਾਂ ਦਾਲ ਦੀ ਬਾਲ ਸਿਖਾਈ ਮਿੱਤਰ ਸਦਾਏ ਲਾਗੂ ਆਈ ਬਾਮਣੀ ਮਿਲ ਜਗਦੀ।

ਹੱਟ ਪਟਨ ਜਾਣ ਦੇਣਾ ਹੱਟ ਪਟਨ ਬ੍ਰਿਜ ਮੰਦਿਰ ਪੰਨੇ ਕਰ ਚੋਰੀ ਕਰ ਆਵੇ ਹੱਟ ਪਟਨ

ਅੱਗੋਂ ਦੇਖ ਪਿੱਛੋਂ ਦੇਖ ਤੂੰ ਦੇ ਕਹਾਂ ਛੁਪਾਵੇ ਤੂੰ ਵੇਖੇ ਦਿਨ ਰਾਤ ਕਮਾਇੜੋ ਸੋ ਆਇਓ ਮਾਥੇ ਜਿਸ ਪਾਸ ਲੁਕਾਇਂਦੜੋ ਸੋ ਵੇਖੀ ਸਾਥੇ।

ਤਲੰਗ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਗੁਰਸਿੱਖਾਂ ਤੋਂ ਨਾਮ ਜਪਣ ਵਾਲਿਆਂ ਤੋਂ ਹਜ਼ੂਰ ਫਰਮਾਉਂਦੇ ਮੈਂ ਕੁਰਬਾਨ ਜਾਂਦਾ ਹਾਂ ਇਹ ਵਾਹਿਗੁਰੂ ਜੇ ਤੇਰੇ ਨਾਮ ਵਿੱਚ ਜੁੜੇ ਇਹ ਤਨ ਮਾਇਆ ਪਾਹਿਆ ਪਿਆਰੇ ਇਹ ਜਿਹੜਾ ਤਨ ਹੈ ਇਹਨੂੰ ਮਾਇਆ ਦੀ ਪਾਹ ਲੱਗੀ ਪਈ ਹੈ ਮਾਇਆ ਦੀ ਮੈਲ ਲੱਗੀ ਪਈ ਹੈ ਇਹ ਤਨ ਮਾਇਆ ਪਾਹਿਆ ਪਿਆ ਲੀਤੜਾ ਲਭ ਰੰਗਾਏ ਮੇਰੇ ਕੰਤ ਨਾ ਪਾਵੇ ਚੋਰੜਾ ਪਿਆਰੇ ਕਿਉਂ ਧਨ ਸੇ ਜੇ ਸਰੀਰ ਰੂਪੀ ਚੋਲੜਾ ਜਿਸ ਨੂੰ ਲਭ ਦੀ ਮੈਲ ਹੈ ਮਾਇਆ ਦੀ ਪਾਹ ਲੱਗੀ ਹੈ ਏਡਾ ਮੈਲਾ ਚੋਲਾ ਹੈ ਉਹ ਸਵਾਮੀ ਕੰਤ ਇਸ ਨੂੰ ਕਿਸ ਤਰ੍ਹਾਂ ਪ੍ਰਵਾਨ ਕਰੇਗਾ ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ ਕਿਉਂ ਧਨ ਸੇਜੇ ਜਾਏ ਹਜ਼ੂਰ ਕਹਿੰਦੇ ਨਾ ਹਾਂ ਕੁਰਬਾਨੇ ਜਾਉ ਮਿਹਰਬਾਨਾ ਹਾਉ ਕੁਰਬਾਨੇ ਜਾਉ ਹਾਉ ਕੁਰਬਾਨੇ ਜਾਉ ਤਿਨਾ ਕੇ ਲੈਣ ਜੋ ਤੇਰਾ ਜਿਨ੍ਹਾਂ ਨੇ ਇਸ ਮੈਲ ਤੋਂ ਆਪਣੇ ਆਪ ਨੂੰ ਦੂਰ ਕੀਤਾ ਆਪਣੇ ਮਨ ਤੇ ਤਨ ਦੇ ਉੱਤੇ ਨਾਮ ਰੂਪੀ ਸੁੰਦਰ ਚੋਲਾ ਪਹਿਨਿਆ ਨਾਮ ਰੂਪੀ ਸੁੰਦਰ ਡਰੈਸ ਪਾਈ ਹੈ ਫਿਰ ਦੁਨਿਆਵੀ ਕੱਪੜੇ ਮੈਲੇ ਹੋ ਜਾਂਦੇ ਹਨ ਇਹਨਾਂ ਦੇ ਰੰਗ ਵੀ ਫਿੱਕੇ ਪੈ ਜਾਂਦੇ ਆ ਕੁਝ ਸਮੇਂ ਦੇ ਬਾਅਦ ਕੱਪੜਿਆਂ ਦਾ ਸੁਹੱਪਣ ਇਹ ਨਹੀਂ ਰਹਿੰਦਾ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਪਰ ਹਜ਼ੂਰ ਫਰਮਾਉਂਦੇ ਹਨ ਜਿਸ ਇਨਸਾਨ ਨੇ ਨਾਮ ਰੂਪੀ ਸੱਚਾ ਕੱਪੜਾ ਪਾ ਲਿਆ ਜਿਸ ਇਨਸਾਨ ਨੇ ਨਾਮ ਰੂਪੀ ਆਪਣੀ ਡਿਊਟੀ ਤੇ ਸੁਹਾਪਣ ਬਣਾਇਆ ਹੈ ਮੈਂ ਉਸ ਤੋਂ ਕੁਰਬਾਨ ਜਾਂਦਾ ਇਹ ਰੰਗ ਸਭ ਤੋਂ ਸ੍ਰੇਸ਼ਟ ਹੈ ਮਾਇਆ ਦੇ ਰੰਗ ਵੀ ਫਿੱਕੇ ਪੈ ਜਾਂਦੇ ਨੇ ਹਕੂਮਤ ਦੇ ਰੰਗ ਵੀ ਮੱਧਮ ਪੈ ਜਾਂਦੇ ਪਰ ਜੋ ਸੱਚਾ ਰੰਗ ਹੈ ਇਹ ਕਦੇ ਫਿੱਕਾ ਨਹੀਂ ਪੈ ਲਾਲ ਰੰਗ ਤਿਸ ਕੋ ਲਗਾ ਜਿਸ ਕੇ ਵਡ ਭਾਗਾ ਮੈਲਾ ਕਦੇ ਨਾ ਹੋਵੇ ਨਹਿ ਲਾ ਕੇ ਕਾਇਆ ਰੰਗਣ ਜੇ ਥੀ ਪਿਆਰੇ ਪਾਈਏ ਨਾਮ ਮਜੀਠ ਆਪਣੇ ਮਨ ਦੇ ਉੱਤੇ ਮਜੀਠ ਰੰਗ ਚੜਾ ਹੋਰ ਸਾਰੇ ਰੰਗ ਕਲਰ ਜਿਹੜੇ ਹਨ ਆਸਤਾ ਆਸਤਾ ਫਿੱਕੇ ਪੈ ਜਾਂਦੇ ਹਨ ਪਰ ਮਜੀਠ ਦਾ ਰੰਗ ਐਸਾ ਹੁੰਦਾ ਹੈ ਉਹਨੂੰ ਜਿਉਂ ਜਿਉਂ ਧੋਵੋ ਤਿਉਂ ਤਿਉਂ ਨਿਖਰਦਾ ਹੈ ਇਸੇ ਤਰ੍ਹਾਂ ਨਾਮ ਰੂਪੀ ਜਿਹੜਾ ਮਜੀਠਾ ਚੋਲਾ ਹੈ ਰੰਗ ਹੈ ਇਹ ਕਦੇ ਫਿੱਕਾ ਨਹੀਂ ਪੈ ਚਾਹੇ ਮੁਸੀਬਤ ਆ ਜਾਏ ਦੁੱਖ ਆ ਜਾਏ ਸੁੱਖ ਆ ਜਾਏ ਪਰ ਪੈਰੀ ਸਾਧ ਸੰਗਤ ਦੁੱਖਾਂ ਸੁੱਖਾਂ ਦੇ ਰੰਗ ਵਿੱਚ ਕਈ ਵਾਰੀ ਇਨਸਾਨ ਘਾਬਰ ਜਾਂਦਾ ਪਰ ਜਿਸ ਵੇਲੇ ਨਾਮ ਰੂਪੀ ਗੁਰੂ ਦੇ ਪਿਆਰ ਦਾ ਰੰਗ ਚੜ ਜਾਂਦਾ ਫਿਰ ਕਾਬਰ ਮੁੱਕ ਜਾਂਦੀ ਚਾਹੇ ਆਰੇ ਹੇਠਾਂ ਬਹਿਣਾ ਪੈ ਜਾਏ ਭਾਈ ਮਤੀ ਦਾਸ ਨੂੰ ਫਿਰ ਉਹ ਰੰਗ ਫਿੱਕਾ ਨਹੀਂ ਪੈਂਦਾ ਭਾਈ ਮਨੀ ਸਿੰਘ ਸਾਹਿਬ ਬੰਦ ਬੰਦ ਕਟਾਉਂਦੇ ਹਨ ਸਿੱਖੀ ਦਾ ਰੰਗ ਕਦੇ ਵੀ ਮੱਧਮ ਨਹੀਂ ਹੋਇਆ ਰੋਜ਼ ਅਰਦਾਸ ਕਰਦੇ ਹਾਂ ਗੁਰੂ ਕੇ ਸਿੱਖ ਸਿੱਖੀ ਵਾਸਤੇ ਚਰਖੜੀਆਂ ਤੇ ਚੜ ਗਏ ਬੰਦ ਬੰਦ ਕਟਵਾਇਆ ਪੁੱਠੀਆਂ ਖਲਾਂ ਨਵਾਈਆਂ ਇੱਥੇ ਹੀ ਵਸ ਨਹੀਂ ਨਾਲ ਮਾਤਾਵਾਂ ਭੈਣਾਂ ਦੀ ਵੀ ਆਪਾਂ ਰੋਜ਼ ਅਰਦਾਸ ਕਰਦੇ ਹਾਂ ਜਿਨ੍ਹਾਂ ਬੀਬੀਆਂ ਨੇ ਜਿਨ੍ਹਾਂ ਭੈਣਾਂ ਨੇ ਮੀਰ ਮੰਨੂ ਦੀ ਜੇਲ੍ਹ ਵਿੱਚ ਲਾਹੌਰ ਦੀ ਜੇਲ੍ਹ ਉਹ ਜੇਲ੍ਹ ਮੈਂ ਵੇਖੀ ਪਾਰਟੀਸ਼ਨ ਤੋਂ ਪਹਿਲਾਂ ਜਿੱਥੇ ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ
ਜਿੱਥੇ ਗੁਰੂ ਕੀ ਬੱਚੀਆਂ ਨੂੰ ਕੈਦ ਕੀਤਾ ਸੀ, ਉਸ ਗੁਰਦੁਆਰੇ ਦਾ ਨਾਮ ਸੀ ਸ਼ਹੀਦ ਗੰਜ। ਡੇਰਾ ਸਾਹਿਬ ਵੀ ਗੁਰਦੁਆਰਾ ਪੰਜਵੇਂ ਪਾਤਸ਼ਾਹ ਜੀ ਦਾ, ਤੁਸੀਂ ਵੀ ਦਰਸ਼ਨ ਕੀਤੇ ਹੋਣਗੇ। ਪਰ ਗੁਰਦੁਆਰਾ ਸ਼ਹੀਦ ਗੰਜ ਜੋ ਸੀ, ਉਹ ਜਗ੍ਹਾ ਸੀ ਜਿੱਥੇ ਸਿੱਖਾਂ ਤੇ ਜ਼ੁਲਮ ਹੁੰਦਾ ਸੀ, ਸਿੱਖਾਂ ਨੂੰ ਕਤਲ ਕਰਕੇ ਖੂਹਾਂ ਵਿੱਚ ਸਿੱਟਿਆ ਜਾਂਦਾ ਸੀ। ਤੋ ਜਦੋਂ ਪੜਚੋਲ ਹੋਈ ਸਨ 35-36 ਦੀ ਗੱਲ ਹੈ, ਤੋ ਉਹਨਾਂ ਖੂਹਾਂ ਵਿੱਚੋਂ ਸਿੱਖਾਂ ਦੀਆਂ ਹੱਡੀਆਂ ਨਿਕਲੀਆਂ, ਕਿਰਪਾਨਾਂ ਨਿਕਲੀਆਂ, ਉਹ ਜੋ ਪੱਥਰ ਗਰਭਵਤੀ ਭੈਣਾਂ ਦੇ ਪੇਟ ਤੇ ਰੱਖੇ ਜਾਂਦੇ ਸਨ ਉਹ ਵੀ ਨਿਕਲੇ, ਬੜੇ ਬੜੇ ਬੋਝ। ਪਰ ਮੀਰ ਮਨੂ ਦੀ ਜੇਲ੍ਹ ਵਿੱਚ ਭੈਣਾਂ ਨੇ ਬੱਚੀਆਂ ਨੇ ਸਿੱਖੀ ਸਿਦਕ ਨਹੀਂ ਹਾਰਿਆ, ਉਹਨਾਂ ਭੈਣਾਂ ਦੀ ਰੋਜ਼ ਅਰਦਾਸ ਹੁੰਦੀ, ਮਾਤਾਵਾਂ ਭੈਣਾਂ ਬੱਚੀਆਂ ਅੱਗੇ ਬੇਨਤੀ, ਸਿੱਖੀ ਸਭ ਤੋਂ ਉੱਚਾ ਪਦਾਰਥ ਹੈ। ਤੱਕ ਲੋ ਸਵਾ ਸਵਾ ਮਣ ਪੀਸਣਾ, ਰੋਜ਼ ਪੀਸਣਾ, ਸਵਾ ਮਣ ਦਾਣੇ ਚੱਕੀ ਰੋਜ਼ ਪੀਸਣੀ, ਫਿਰ ਰੋਟੀ ਰਜਵੀਂ ਨਹੀਂ ਮਿਲਣੀ, ਖੰਨੀ ਖੰਨੀ ਰੋਟੀ ਦੇ ਗੁਜ਼ਾਰ। ਖੰਨੀ ਕਹਿੰਦੇ ਰੋਟੀ ਦਾ ਚੌਥਾ ਹਿੱਸਾ। ਫਿਰ ਇੱਥੇ ਹੀ ਬਸ ਨਹੀਂ, ਆਪਣੇ ਬੱਚਿਆਂ ਨੂੰ ਜ਼ਾਲਮਾਂ ਨੇ ਗੋਦ ਚ ਬੱਚਾ ਪਿਆ ਹੈ ਉਹਨੂੰ ਖਿੱਚ ਕੇ ਤੇ ਉਹਨੂੰ ਟੋਟੇ ਕਰ ਦੇ, ਨੇਜ਼ਿਆਂ ਤੇ ਟੰਗਾ ਦੇ ਤੇ ਕਹਿਣਾ ਹੁਣ ਇਮਾਨ ਮੰਨ ਲਓ, ਮੁਸਲਮਾਨ ਬਣ ਜਾਓ। ਪਰ ਉਹਨਾਂ ਭੈਣਾਂ ਨੇ ਬੱਚਿਆਂ ਨੂੰ ਕੁਰਬਾਨ ਕਰਾਇਆ ਪਰ ਸਿੱਖੀ ਨਹੀਂ ਛੱਡੀ। ਐਸਾ ਰੰਗ ਚੜਿਆ ਸਿੱਖੀ ਦਾ ਏਡੀਆਂ ਮੁਸੀਬਤਾਂ ਵਿੱਚ, ਜਿਹਨੂੰ ਚੜ ਗਿਆ ਹਜ਼ੂਰ ਕਹਿੰਦੇ ਕਾਇਆ ਰੰਗਣ ਜੇ ਥੀਏ ਪਿਆਰੇ, ਪਾਈਏ ਨਾਉ ਮਜੀਠ, ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ, ਉਹ ਰੰਗ ਕਦੇ ਫਿੱਕਾ ਨਹੀਂ ਦੁਨੀਆ ਜਿੱਥੇ ਤੱਕ ਰਹੇ। ਉਹਨਾਂ ਸ਼ਹੀਦਾਂ ਦੀਆਂ ਯਾਦਾਂ, ਉਹਨਾਂ ਦਾ ਪਿਆਰ ਦਾ ਰੰਗ ਸਦਾ ਚਮਕਦਾ ਰਹੇ। ਜਿਨਕੇ ਚੋਲੇ ਰਤੜੇ ਪਿਆਰੇ, ਕੰਨ ਤਿਨਾ ਕੇ ਪਾਸ, ਧੂੜ ਤਿਨਾ ਕੀ ਜੇ ਮਿਲੇ। ਹਜ਼ੂਰ ਕਹਿੰਦੇ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਹੀ ਲੈਂਦਾ, ਕਹੋ ਨਾਨਕ ਕੀ ਅਰਦਾਸ। ਆਪੇ ਸਾਜੇ ਆਪੇ ਰੰਗੇ, ਆਪੇ ਨਜ਼ਰ ਕਰੇ, ਨਾਨਕ ਕਾਮਣ ਕੰਤੇ ਪਾਵੇ, ਆਪੇ ਹੀ ਤੋ ਆਓ। ਨਾਮ ਜਪਣ ਵਾਲੇ ਨਾਮ ਦਾ ਰੰਗ ਚੜਿਆ, ਜਿਨ੍ਹਾਂ ਦੇ ਅੰਦਰ ਗੁਰੂ ਦਾ ਪਿਆਰ ਆਇਆ, ਅੰਦਰ ਲਗਨ ਆਈ ਹੈ, ਫਿਰ ਉਹ ਲਗਨ ਵਿੱਚ ਆਪਣਾ ਜੀਵਨ ਬਤੀਤ ਕਰਦੇ ਹਨ। ਚਾਹੇ ਕੈਸਾ ਵੀ ਸਮਾਜ ਹੈ। ਤੋ ਇਸੇ ਤਰ੍ਹਾਂ ਰਾਣੀ ਤਾਰਾ ਸੀ ਰਾਜੇ ਹਰੀਸ਼ ਚੰਦਰ ਦੇ ਘਰ ਵਾਲੀ, ਉਹਦੇ ਅੰਦਰ ਵੀ ਲਗਨ ਸੀ, ਉਹਦੇ ਮਨ ਤੇ ਵੀ ਪਿਆਰ ਦਾ ਰੰਗ ਚੜਿਆ ਸੀ। ਫਿਰ ਰਾਣੀ ਤਾਰਾ ਰੋਜ਼ ਨਿਤਨੇਮ ਕੀ ਕਰਦੀ ਸੀ, ਰਾਣੀ ਤਾਰਾ ਕੀ ਆਪਣਾ ਜਪ ਤਪ ਕਰਦੀ ਸੀ। ਤੋ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ, ਆਓ ਸਰਵ ਕਰੋ।

रानी वाला पलंग खाली है। थोड़ा समा राजे ने उड़ीक की थी, पर जिस वेले राणी नू राजे ने नहीं तकिया, तां भाई साहब जी लिखदे ने राजे दे मन च बड़ी हैरानी। अद्धी रात दा समय राणी किधर चली। राजा उठिया, महल दे अंदर राणी नू लभण लग गया, सारे कमरे वेखे पर राणी दिस ना आवी, मन विच वरत गई है। तो प्यारी सास संगत, राजे दे मन विच राणी दे मतलब चंगे ख्याल भी आउण लगे, मंदे भी आउण लगे। राणी दा मेरे नाल प्यार तो बड़ा है, पर अधी राती राणी दा महल विचों गैर हाजिर होना, ਇਹ ਤਾਂ ਮੈਨੂੰ ਧੋਖਾ ਦਿੰਦੀ। ਇਹਨਾਂ ਸੋਚਾਂ ਤੇ ਦਲੀਲਾਂ ਰਾਜਾ ਆਪਣੇ ਪਲੰਗ ਤੇ ਬੈਠਾ ਲੇਟ ਗਿਆ, ਨੀਂਦ ਆ ਗਈ। ਦਿਨ ਚੜ੍ਹਿਆ, ਜੋ ਰਾਜੇ ਨੇ ਅੱਖਾਂ ਖੋਲੀਆਂ ਕੀ ਤੱਕਿਆ, ਰਾਣੀ ਆਪਣੇ ਪਲੰਗ ਤੇ ਲੇਟੀ ਹੋਈ। ਰਾਜੇ ਨੇ ਆਵਾਜ਼ ਦਿੱਤੀ, ਰਾਣੀਏ ਉੱਠ। ਰਾਣੀ ਉੱਠੀ, ਰਾਜਨ ਹੁਕਮ ਕਰੋ। ਰਾਜੇ ਨੇ ਪਹਿਲਾ ਸਵਾਲ ਕੀਤਾ ਰਾਣੀ ਤੇ ਕਿ ਰਾਣੀ ਸੱਚ ਦੱਸ, ਤੂੰ ਰਾਤੀ ਕਿੱਥੇ ਗਈ ਸੀ? ਅੱਧੀ ਰਾਤ ਤੂੰ ਗੈਰ ਹਾਜ਼ਰ ਸੀ, ਕਿੱਥੇ ਗਈ ਸੀ? ਰਾਣੀ ਸੋਚਣ ਲੱਗੀ, ਜੇ ਮੈਂ ਸੱਚ ਦੱਸਦੀ ਹਾਂ ਤਾਂ ਜਿੱਥੇ ਮੈਂ ਰੋਜ਼ ਜਾਂਦੀ ਹਾਂ, ਹੋ ਸਕਦਾ ਹੈ ਰਾਜਾ ਰੁਕਾਵਟ ਪਾ ਦੇਵੇ। ਉਹ ਰਾਣੀ ਰੋਜ਼ ਕਿੱਥੇ ਜਾਂਦੀ ਸੀ? ਆਈ ਸਾਹਿਬ ਜੀ ਲਿਖਦੇ, ਸਾਧ ਸੰਗਤ ਮਿਲ ਗਾਮ ਦੇ, ਰਾਤੀ ਜਾਏ ਸੁਣੇ ਗੁਰੂ। ਰੋਜ਼ ਸਤਸੰਗ ਵੀ ਜਾਂਦੀ, ਮਹਾਂਪੁਰਸ਼ਾਂ ਦੀ ਸੰਗਤ ਰਾਤ ਨੂੰ ਜਾਂਦੀ ਸੀ, ਰੋਜ਼ ਡੇਲੀ ਨਿਤਨੇਮ ਬਣਿਆ ਹੋਇਆ ਸੀ, ਚਾਹੇ ਮੀਂਹ ਹੋਵੇ ਚਾਹੇ ਹਨੇਰੀ, ਕੈਸਾ ਵੀ ਵੈਦਰ ਕਿਉਂ ਨਾ ਹੋਵੇ, ਰਾਣੀ ਤਾਰਾ ਰੋਜ਼ ਨਿਤਨੇਮ ਨਾਲ ਜਾਂਦੀ ਸੀ। ਸੋਚਿਆ, ਜੇ ਸੱਚ ਬੋਲਦੀ ਤਾਂ ਹੋ ਸਕਦਾ ਹੈ ਰਾਜਾ ਸਤਸੰਗ ਤੋਂ ਰੋਕ ਦੇਵੇ, ਪਰ ਮੇਰੇ ਤੇ ਪ੍ਰਾਣਾਂ ਦਾ ਆਧਾਰ ਹੈ ਸਤਸੰਗ, ਮੇਰੇ ਜੀਵਨ ਦਾ ਨਿਸ਼ਾਨਾ ਹੀ ਗੁਰੂ ਦੀ ਬਾਣੀ, ਰੋਟੀ ਮਿਲੇ ਚਾਹੇ ਨਾ ਮਿਲੇ, ਪਰ ਮੈਂ ਸਤਸੰਗ ਤੋਂ ਬਗੈਰ ਨਹੀਂ ਰਹਿ ਸਕਦਾ। ਇਹ ਪਿਆਰ ਦੀ ਨਿਸ਼ਾਨੀ ਹੈ, ਇਹ ਪਿਆਰ ਹੈ। ਰਾਣੀ ਸੋਚ, ਰਾਜੇ ਨੇ ਫਿਰ ਕਿਹਾ, ਰਾਣੀ ਬੋਲ, ਤੂੰ ਰਾਤੀ ਕਿੱਥੇ ਗਈ ਸੀ? ਜੇ ਝੂਠ ਬੋਲਦੀ ਆ ਤਾਂ ਪਤੀ ਪਰਮੇਸ਼ਰ ਹੈ, ਇਸਤਰੀ ਵਾਸਤੇ ਦੁਨੀਆਦਾਰੀ ਦਾ ਸਭ ਤੋਂ ਵੱਡਾ ਰਿਸ਼ਤਾ ਪਤੀ ਹੈ। ਜੇ ਸੱਚ ਬੋਲਦੀ ਆ ਤਾਂ ਸਤਸੰਗ ਤੋਂ ਵਿਛੜਦੀ ਆ। ਪਰ ਰਾਣੀ ਨੇ ਸੋਚਿਆ, ਮੇਰਾ ਜੀਵਨ ਸਤਸੰਗ, ਜਿਸ ਤਰ੍ਹਾਂ ਮੱਛੀ

ਜਿਸ ਤਰ੍ਹਾਂ ਮੱਛੀ ਦਾ ਪਾਣੀ ਨਾਲ ਪਿਆਰ ਹੈ, ਸਿੱਖ ਦਾ ਗੁਰੂ ਨਾਲ ਪਿਆਰ, ਪ੍ਰੇਮੀ ਦਾ ਨਿਤਨੇਮੀ ਦਾ ਸਤਸੰਗ ਨਾਲ ਪਿਆਰ ਹੈ, ਸਤਸੰਗ ਨਾਲ। ਕਬੀਰ ਜੀ ਨੂੰ ਇੱਕ ਵਾਰੀ ਅਕਾਲ ਪੁਰਖ ਨੇ ਆਪਣੇ ਦੇਵ ਕਣ ਭੇਜੇ। ਕਬੀਰ ਜੀ ਕਹਿਣ ਲੱਗੇ ਕਿੱਥੇ ਜਾਣਾ ਹੈ? ਦੇਵਗਣ ਕਹਿਣ ਲੱਗੇ ਸੱਚਖੰਡ ਵਿੱਚ ਜਾਣਾ, ਤੁਹਾਨੂੰ ਨਿਰੰਕਾਰ ਨੇ ਬੁਲਾਇਆ। ਕਹਿਣ ਲੱਗੇ ਸੱਚਖੰਡ ਨਿਰੰਕਾਰ ਰਹਿੰਦਾ ਉੱਥੇ? ਹਾਂਜੀ। ਕਬੀਰ ਜੀ ਨੇ ਕਿਹਾ ਭਲਾ ਇਹ ਦੱਸੋ ਬਈ ਉੱਥੇ ਸਤਸੰਗ ਵੀ ਹੁੰਦਾ ਕਿ ਨਹੀਂ? ਆਖੋ ਸ੍ਰੀ ਵਾਹਿਗੁਰੂ। ਦੇਵਗਣ ਕਹਿਣ ਲੱਗੇ ਭਗਤ ਜੀ ਉੱਥੇ ਤਾਂ ਸੱਚਖੰਡ ਵਸੇ ਨਿਰੰਕਾਰ ਬੈਠਾ ਹੈ, ਉੱਥੇ ਸਤਸੰਗ ਨਹੀਂ ਹੁੰਦਾ। ਤਾਂ ਕਬੀਰ ਜੀ ਨੇ ਕਿਹਾ ਮੈਂ ਨਹੀਂ ਜਾਣਾ। ਆਖੋ ਸ੍ਰੀ ਵਾਹਿਗੁਰੂ। ਦੇਵਗਣ ਨੇ ਕਿਹਾ ਕਬੀਰ ਜੀ ਇਹ ਕੀ ਕਰ ਰਹੇ ਹੋ ਤੁਸੀਂ? ਭਗਵਾਨ ਨੇ ਬੁਲਾਵਾ ਭੇਜਿਆ ਹੈ ਮੇਰੇ ਭਗਤ ਨੂੰ ਵੈਕੁੰਠਾਂ ਵਿੱਚ ਵੀ ਲੈ ਜਾਓ, ਮੇਰੇ ਕੋਲ ਵੀ ਲਿਆਓ, ਤੇ ਤੁਸੀਂ ਜਵਾਬ, ਲੋਕੀ ਤਾਂ ਵਿਕੁੰਠਾਂ ਨੂੰ ਤਰਸਦੇ ਹਨ ਤੇ ਤੁਸੀਂ ਜਵਾਬ ਦਿੱਤਾ ਹੈ। ਤੋ ਕਬੀਰ ਜੀ ਨੇ ਕੀ ਕਿਹਾ? ਰਾਮ ਬੁਲਾਵਾ ਭੇਜਿਆ ਦੀਆ ਕਬੀਰਾ ਰੋਏ। ਕਬੀਰ ਜੀ ਰੋਣ ਲੱਗ ਪਏ। ਭਗਤ ਜੀ ਰੋਂਦੇ ਕਿਉਂ ਹੋ? ਤੋ ਕਬੀਰ ਜੀ ਨੇ ਕਿਹਾ ਰਾਮ ਬੁਲਾਵਾ ਭੇਜਿਆ ਦੀਆ ਕਬੀਰਾ ਰੋਏ, ਕਿਆ ਕਰੂੰ ਤੇਰੇ ਵੈਕੁੰਠ ਕੋ ਜਾਂ ਸਾਧ ਸੰਗਤ ਨਹੀਂ ਹੋਏ। ਮੈਨੂੰ ਉਸ ਵੈਕੁੰਠ ਦੀ ਲੋੜ ਨਹੀਂ ਹੈ ਜਿੱਥੇ ਸਤਸੰਗ ਕਿਸੇ ਮਹਾਂਪੁਰਸ਼ ਦੀ ਸੰਗਤ ਨਹੀਂ। ਸੰਗਤ ਦੇ ਅੰਦਰ ਬਖਸ਼ਿਸ਼ ਮਿਲਦੀ, ਸ਼ਾਂਤੀ ਮਿਲਦੀ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਚਨ ਕਰਦੇ ਸਨ, 52 ਚੰਦਨ ਜੋ ਹੁੰਦਾ ਹੈ ਨਾ ਉਹ ਬੜਾ ਠੰਡਾ, ਜਿਹੜਾ ਚੰਦਨ ਅਸੀਂ ਯੂਜ਼ ਕਰਦੇ ਹਾਂ ਨਾ ਇਹ ਉਸ 52 ਚੰਦਨ ਦੀ ਖੁਸ਼ਬੂ ਨਾਲ ਚੰਦਨ ਬਣੇ। ਜੋ 52 ਚੰਦਨ ਹੁੰਦਾ ਉਹ ਧਰਤੀ ਤੋਂ 52 ਉਂਗਲ ਉੱਚਾ, ਆਸੇ ਪਾਸੇ ਉਹਦੇ ਸਭ ਉਹਨੂੰ ਲਪੇਟ ਕੇ ਉਹਦੀ ਖੁਸ਼ਬੂ ਦੇ ਵਿੱਚ ਮਸਤ ਰਹਿੰਦੇ। ਜੋ ਅਸੀਂ ਚੰਦਨ ਵਰਤਦੇ ਹਾਂ ਇਹ ਉਸ 52 ਚੰਦਨ ਦੀ ਖੁਸ਼ਬੂ ਨਾਲ ਚੰਦਨ ਬਣੇ। ਇਹ ਵੀ ਬੜਾ ਠੰਡਾ ਹੁੰਦਾ। ਗਰਮੀਆਂ ਚ ਪੰਜਾਬ ਹੀ ਜਾਓ, ਲੋਕੀ ਸੰਦਲ ਦਾ ਸ਼ਰਬਤ, ਚੰਦਨ ਦਾ ਸ਼ਰਬਤ ਪੀਂਦੇ ਆ, ਪਿਆਸ ਬੁੱਝ ਜਾਂਦੀ। ਪਰ ਜੋ 52 ਚੰਦਨ ਹੈ ਧਰਮ ਗ੍ਰੰਥਾਂ ਵਿੱਚ ਲਿਖਿਆ ਹੈ ਉਹਦੇ ਅੰਦਰ ਇਤਨੀ ਠੰਡ ਹੁੰਦੀ ਹੈ ਵੀ ਉਸ ਚੰਦਨ ਦੀ ਇੱਕ ਚੁਟਕੀ ਸੜਦੇ ਬਲਦੇ ਤੇਲ ਚ ਪਾ ਦਿਓ ਨਾ ਤੇਲ ਠੰਡਾ ਹੋ ਜਾਂਦਾ, ਇਤਨੀ ਸੀਤਲ। ਤੋ ਇੱਕ ਵਾਰੀ 52 ਚੰਦਨ ਨੂੰ ਵੀ ਹੰਕਾਰ ਹੋ ਗਿਆ ਸੀ ਕਿ ਮੇਰੇ ਵਰਗਾ ਠੰਡਾ ਕੌਣ ਹੈ, ਇੱਕ ਚੁਟਕੀ ਨਾਲ ਸੜਦਾ ਬਲਦਾ ਤੇਲ ਠੰਡਾ ਹੋ ਜਾਂਦਾ। ਤੋ ਕਿਸੇ ਮਹਾਂਪੁਰਸ਼ ਨੇ ਕਿਹਾ

ਗੁਰਸਿੱਖ ਮਾਈ ਭਾਈ ਸਾਹਿਬ ਜੀ ਜਿਨ੍ਹਾਂ ਨੂੰ ਆਪ ਜੀ ਨੇ ਬਖਸ਼ਿਸ਼ ਕਰਕੇ ਇਹ ਦਾਤ ਬਖਸ਼ੀ, ਉਹ ਆਪ ਜੀ ਦੇ ਦਰਬਾਰ ਹੀ ਜੁੜ ਕੇ ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਸਤਿਗੁਰੂ ਆਪ ਜੀ ਦੇ ਪਵਿੱਤਰ ਪਾਵਨ ਸ਼ਬਦ ਦਾ ਆਦਰ ਕਰਦੇ ਹੋਏ ਕੀਰਤਨ ਭੇਟ ਗਾਉਣ ਅਰਦਾਸ ਕਰਾਉਂਦੇ ਹਨ। ਅੰਤਰਗਾਮੀ ਗੁਰੂ ਜੀ, ਆਪ ਆਪਣੇ ਗੁਰਸਿੱਖਾਂ ਨੂੰ ਬੱਚੇ ਬੱਚਿਆਂ ਨੂੰ ਨਾਮਦਾਨ ਬਖਸ਼ੋ, ਕਾਰੋਬਾਰ ਚ ਵਾਧੇ ਬਖਸ਼ੋ, ਸਿੱਖੀ ਜੀਵਨ ਸਤਸੰਗ ਦੀ ਦਾਤ ਬਖਸ਼ੋ।

ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਦੇ ਵਿੱਚੋਂ ਗੁਰੂ ਰਾਮਦਾਸ ਜੀ ਦਾ ਪਾਵਨ ਸ਼ਬਦ ਨਟ ਨਾਰਾਇਣ ਮਹਿਲਾ ਚੌਥਾ ਪੜਤਾਲ ਮੇਰੇ ਮਨ ਸੇਵ ਸਫਲ ਹਰ ਕਹਾਲ ਲੇ ਗੁਰ ਪਗਰੇਨ ਰਵਾਲ ਸਭ ਦਾਲਤ ਭਜ ਦੁਖ ਦਾਲ ਹਰ ਹੋ ਹੋ ਹੋ ਹੋ ਨਗਰ ਨਿਹਾਲ। ਆਓ ਨਟ ਨਾਰਾਇਣ ਰਾਗ ਦੇ ਵਿੱਚ ਰਾਤ ਦੇ ਦੂਜੇ ਪੈਰ ਦਾ ਸੇ ਰਾਗ ਹੈ, 8-9 ਵਜੇ ਦੇ ਕਰੀਬ ਦਾ ਸਰਵਣ ਕਰੋ। ਬਿਲਾਵਲ ਥਾਟ ਦਾ ਰਾਗ ਹੈ, ਪੜਤਾਲ ਦੇ ਵਿੱਚ ਸਰਵਣ ਕਰੋ। ਗੁਰੂ ਮਹਾਰਾਜ ਨੇ ਇਸ ਨੂੰ ਪੜਤਾਲ ਦੇ ਵਿੱਚ ਉਚਾਰਨ ਕੀਤਾ ਹੈ, ਉਸੇ ਰਾਗ ਦੇ ਵਿੱਚ ਉਹਨਾਂ ਹੀ ਗੱਲਾਂ ਵਿੱਚ ਸਰਵਣ ਕਰੋ।

ਆਗਰੀਸ ਗੁਰੂ ਅਰਜਨ ਸਾਹਿਬ ਅੱਜ ਦਾ ਪਾਵਨ ਸ਼ਬਦ ਬਹੁਤ ਹੀ ਪਰਮੇਸ਼ਰ ਦਾ ਥਾਨ ਆਓ ਰਾਗ ਤਾਂ ਦੁਪਹਿਰ ਦਾ ਹੈ ਅੱਜ ਗੁਰੂ ਪਾਤਸ਼ਾਹ ਦਾ ਪਾਵਨ ਪ੍ਰਕਾਸ਼ ਦਿਹਾੜਾ ਵੀ ਹੈ ਸੋ ਆਓ ਅੱਜ ਦੇ ਦਿਨ ਸਤਿਗੁਰੂ ਜੀ ਨੇ ਹਰਿਮੰਦਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਸੀ ਆਓ ਜਿਨ੍ਹਾਂ ਦਾ ਨਾਮ ਪਹਿਲਾਂ ਪੋਥੀ ਸਾਹਿਬ ਸੀ ਫਿਰ ਗੁਰੂ ਗ੍ਰੰਥ ਸਾਹਿਬ ਜੀ ਰੱਖਿਆ ਗਿਆ ਆਓ ਜਪੋ ਸਾਰੇ ਇਸ ਪਾਵਨ

ਗਰੀਬੀ ਤੋਂ ਇਨਸਾਨ ਉਦੋਂ ਮੁਕਤ ਹੁੰਦਾ ਹੈ ਜਦੋਂ ਉਸ ਨੂੰ ਪਤਾ ਚੱਲ ਜਾਏ ਕਿ ਮੈਂ ਆਪਣੇ ਆਪ ਦੇ ਵਿੱਚ ਤਮਾਮ ਸਰਵ ਸ਼ਕਤੀਆਂ ਦਾ ਮਾਲਕ ਹਾਂ, ਮੇਰੇ ਅੰਦਰ ਸਭ ਕੁਝ ਹੈ, ਨਾ ਹਮ ਨਿਰਧਨ ਨਾ ਉਹ ਨਿਰਧਨ ਨਾ ਹਮ ਭੂਖੇ। ਸੋ ਆਪ ਜੀ ਦੀ ਸੇਵਾ ਦੇ ਵਿੱਚ ਇਹ ਸ਼ਬਦ ਮੈਂ ਇਸ ਕਰਕੇ ਰੱਖਣਾ ਚਾਹਿਆ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋ ਕੁਰਬਾਨੀ ਦਿੱਤੀ ਅਸੀਂ ਉਸ ਨੂੰ ਹਰ ਸਾਲ ਯਾਦ ਕਰਦੇ ਹਾਂ, ਬਟ ਵੈਰੀ ਆਫਨ ਵੀ ਰੇਸ ਦਿਸ ਕੁਐਸਚਨ ਦੈਟ ਹਾਉ ਕੈਨ ਏ ਪਰਸਨ ਗੋ ਥਰੂ ਸੋ ਮਚ ਪੇਨ, ਵਟ ਮੇਡ ਗੁਰੂ ਅਰਜਨ ਦੇਵ ਜੀ ਗੋ ਥਰੂ ਆਲ ਦੈਟ। ਸੋ ਦਾ ਆਂਸਰ ਇਜ ਬਿਕੋਜ਼ ਗੁਰੂ ਅਰਜਨ ਦੇਵ ਜੀ ਵਾਜ ਸੈਲਫ ਰਿਅਲਾਈਜ਼ਡ ਬੀਂਗ, ਇਨਲਾਈਟਨਡ ਬੀਂਗ, ਐਂਡ ਬਿਕੋਜ਼ ਆਫ ਸੈਲਫ ਰਿਅਲਾਈਜ਼ੇਸ਼ਨ he found his true self, ate os true self de gyan de karan guru arjan dev ji maharaj e tamam tasihan de vichon di ja sake kyunki unna di asliyat hi kuch hor si, saadn wale kise hor cheez nu saad rahe san kyunki oh vehm de vich san, bharm de vich san, unna nu pata hi nahi si ki guru arjan dev ji kaun han। ਇਸ ਸ਼ਬਦ ਤੋਂ ਅਖੀਰ ਦੇ ਵਿੱਚ ਜਾ ਕੇ ਗੁਰੂ ਬਾਬਾ ਜੀ ਸਿੱਟਾ ਨਿਕਾਲਦੇ ਹਨ ਕਿ ਨਾਨਕ ਗੁਰ ਖੋਏ ਭਰਮ ਪੰਗਾ, ਗੁਰੂ ਨੇ ਮੇਰੇ ਸਾਰੇ ਭਰਮ ਆਪ ਜੋ ਹਨ ਉਹ ਭੰਗ ਕਰ ਦਿੱਤੇ, ਤੋੜ ਦਿੱਤੇ, ਹਮ ਓਏ ਮੈਂ ਤੇ ਉਹ ਮਿਲ ਕੇ, ਹਮ ਓਏ ਮਿਲ ਹੋਏ ਇੱਕ ਰੰਗਾ, ਮੈਂ ਔਰ ਰੱਬ ਇੱਕ ਹੋ ਗਏ ਹਾਂ। ਹੁਣ ਸਾਨੂੰ ਅਗਰ ਕੋਈ ਆਖੇ ਵੀ ਤੂੰ ਰੱਬ ਹੈ ਅਸੀਂ ਉਸਨੂੰ ਬਿਲੀਵ ਨਹੀਂ ਕਰ ਸਕਦੇ ਕਿਉਂਕਿ ਅਸੀਂ ਪਰਮ ਚ ਹਾਂ, ਅਸੀਂ ਆਖ ਸਕਦੇ ਮੈਂ ਔਰ ਰੱਬ। ਜਿਸ ਤਰ੍ਹਾਂ ਬੈਗਰ ਨੂੰ ਕੋਈ ਆਖੇ ਤੂੰ ਤੇ ਬਾਦਸ਼ਾਹ ਦਾ ਲੜਕਾ ਹੈ, ਉਹ ਕਹੇ ਕਿਸ ਤਰ੍ਹਾਂ ਹੋ ਸਕਦਾ ਹੈ ਮੈਂ ਬੈਗਰ ਔਰ ਬਾਦਸ਼ਾਹ ਦਾ ਲੜਕਾ, ਮੈਂ ਪ੍ਰਿੰਸ, ਹਾਊ ਕੈਨ ਦਿਸ ਬੀ ਪੋਸੀਬਲ। ਇਸੇ ਤਰ੍ਹਾਂ ਅਗਰ ਸਾਨੂੰ ਕੋਈ ਆਖੇ ਕਿ ਤੁਸੀਂ ਸਭ ਪਰਮਾਤਮਾ ਬੈਠੇ ਹੋ, we will not believe that, asi aakhange main te ek insaan ha, main parmatma kivein ho sakda, main te ek chhota jiha creature ha, main parmatma kivein ho sakda, eh bharm hai। guru aake sade is bharm nu todda hai, us bharm nu khatam karda hai, us illusion chon sanu bahar kadda hai, ਸਾਡੀ ਰਿਐਲਿਟੀ ਸਾਨੂੰ ਦਿਖਾਲਦਾ ਹੈ ਕਿ ਤੁਸੀਂ ਕੌਣ ਹੋ, ਕਿਉਂਕਿ ਉਸੇ ਨੂੰ ਹੀ ਪਤਾ ਹੈ। ਔਰ ਜਿਨ੍ਹਾਂ ਜਿਨ੍ਹਾਂ ਨੇ ਇਸ ਚੀਜ਼ ਨੂੰ ਲੱਭਿਆ ਹੈ, ਬਹੁਤ ਇੰਟਰਸਟਿੰਗਲੀ ਉਹਨਾਂ ਨੇ ਗੁਰਬਾਣੀ ਦੇ ਵਿੱਚ ਇਸ ਚੀਜ਼ ਨੂੰ ਫਿਰ ਬਿਆਨ ਕੀਤਾ ਹੈ। ਇਹ ਸ਼ਬਦ ਮੈਂ ਆਪ ਜੀ ਨੂੰ ਗੁਰੂ ਅਰਜਨ ਦੇਵ ਜੀ ਦਾ ਸੁਣਾਇਆ ਹੈ, ਇੱਕ ਵਾਰੀ ਫਿਰ ਸੁਣੋ। ਉਹ ਕਹਿੰਦੇ ਹਨ ਜੋ ਮੇਰਾ ਅਸਲ ਆਪਾ ਹੈ, ਜੋ ਮੇਰੀ ਅਸਲ ਹੋਂਦ ਹੈ, ਜੋ ਮੇਰੀ ਰੀਅਲ ਸੈਲਫ ਹੈ, ਨਾ ਉਹ ਮਰਤਾ ਨਾ ਹਮ ਡਰਿਆ, ਨਾ ਉਹ ਬਿਨਸੇ ਨਾ ਹਮ ਕੜਿਆ, ਨਾ ਉਹ ਨਿਰਧਨ ਨਾ ਹਮ ਭੁੱਖੇ, ਨਾ ਉਸ ਦੁੱਖ ਨਾ ਹਮਕੋ ਦੁੱਖੇ, ਅਵਰ ਨਾ ਕੋ ਮਾਰਨ ਵਾਰਾ ਜੀਓ ਹਮਾਰਾ ਜੀਓ ਦੇਨ ਹਾਰਾ, ਨਾ ਉਸ ਬੰਧਨ ਨਾ ਹਮ ਬੰਧ, ਨਾ ਉਸ ਧੰਦਾ ਨਾ ਹਮ ਤਾਂਦੇ, ਨਾ ਉਸ ਮੈਲ ਨਾ ਹਮਕੋ ਮੈਲਾ, ਉਸ ਆਨੰਦ ਤਾਂ ਹਮ ਸਦ ਕੇਲਾ। ਮੇਰੇ ਲਈ ਹਮੇਸ਼ਾ ਖੇਡ ਹੀ ਖੇਡ ਹੈ ਲਾਈਫ, ਕਿਉਂਕਿ ਮੇਰੀ ਐਕਚੁਅਲ ਜੋ ਨੇਚਰ ਹੈ ਉਹੀ ਬਲਿਸਫੁਲਨੈਸ ਵਿੱਚ ਹੈ, ਉਸ ਆਨੰਦ ਤਾਂ ਹਮ ਸਦ ਕੇਲਾ, ਨਾ ਉਸ ਸੋਚ ਨਾ ਹਮਕੋ ਸੋਚਾ, ਨਾ ਉਸ ਲੇਪ ਨਾ ਹਮਕੋ ਪੋਚਾ, ਨਾ ਉਸ ਭੂਖ ਨਾ ਹਮਕੋ ਤ੍ਰਿਸ਼ਨਾ, ਜਾਓ ਨਿਰਮਲ ਤਾਂ ਹਮ ਜਚਨਾ, ਹਮ ਕਿਛ ਨਾਹੀ। ਜਿਸ ਦਿਨ ਅਸੀਂ ਵੀ ਇਹ ਜਾਣ ਜਾਵਾਂਗੇ ਕਿ ਜੋ ਕੁਛ ਅਸੀਂ ਆਪਣੇ ਲਈ ਸਮਝਦੇ ਹਾਂ ਕਿ ਅਸੀਂ ਆ ਹਾਂ, ਦੈਟ ਇਜ਼ ਨਾਟ ਟਰੂ, ਅਸੀਂ ਕੁਛ ਵੀ ਨਹੀਂ ਹਾਂ, ਉਹ ਆਪ ਹੀ ਆਪ ਹੈ, ਹਮ ਕਿਛ ਨਾਹੀ, ਇੱਕ ਹੈ ਉਹੀ ਆਗੇ ਪਾਛੇ ਇੱਕੋ ਸੋਈ, ਉਸ ਦਿਨ ਅਸੀਂ ਆਪਣੇ ਆਪ ਨੂੰ ਜਾਣਾਂਗੇ। ਉਸ ਤੋਂ ਪਹਿਲਾਂ ਅੰਦਾਜ਼ਾ ਲਗਾਓ ਕਿ ਸਾਡੀ ਹਾਲਤ ਕੀ ਹੈ, ਕਿ ਅਸੀਂ ਆਪਣੇ ਆਪ ਨੂੰ ਜਾਣਦੇ ਹੀ ਨਹੀਂ ਹਾਂ ਕਿ ਅਸੀਂ ਕੌਣ ਹਾਂ।

जी ने एक्सपीरियंस किया तो वो भी बहुत हैरान हुए। कबीर जी हैरान होके शब्द लिखते हैं, ना ए मानस, असी कहने हां आई एम ह्यूमन बीइंग, मैं मानस हां, बट कबीर सेज ना ए मानस, ये तो मानस भी नहीं है, ह्यूमन बीइंग ते सी एस फॉर्म नु आखते हैं ना, पर जिस फाउंडेशन दे उते ए फॉर्म खड़ी है, एग्जिस्ट कर दी है, वो जो एनर्जी है जा लाइफ करंट है विच इज मेकिंग इट हैपन, कहते वो तो मानस नहीं ना है, वो मानस नहीं है, वो ह्यूमन नहीं है, नीदर इट्स मेल नॉर इट्स फीमेल, ना ए मानस। After realizing the true self, Kabir says, Na e manas, na e deo, na e ko devi devta hai, na e jati kahave se ho, kai ban jande han jati apne aap te label laga lende, ke main jati han, Kabir ji kende e jati bhi nahi, e gristi bhi nahi, e jati bhi nahi, na e jati kahave se ho, na e jogi na adhuta, na is maaye na kahun puta, mere true self di na koi maa hai, na koi putra hai, ना इस माए ना कहूं पूता। जो क्वेश्चन में तो पूछा गया है, कबीर जी हैज ऑलरेडी रेज दैट क्वेश्चन, सवाल पूछा है वेयर डज इट एग्जिस्ट विद इन द बॉडी। कबीर जी आप इस गल लई इस मिस्ट्री लई सवाल उठाते हैं बाणी दे विच, या मंदिर में कौन बसाई, या मंदिर में कौन बसाई, इस मंदिर च कौन रहिंदा है, एस फार एस के किथे रहिंदा है, बाणी कहिंदी है काया अंदर जग जीवन दाता बसे, इस सारी दी सारी काया दा कोई एक ऐसा पॉइंट नहीं जिथे वो नहीं, बट उन्हें लोकलाइज नहीं किया जा सकता किसी जगह के वो इत्थे ही है, क्योंकि फिर तो उसनों सी लोकलाइज कर दिता कि वो एथे है, वो तो एथे भी है और उना गैलेक्सीज भी है जिन्हां तक इंसान दी हाले अप्रोच भी नहीं हुई, फिर उसनों सी लोकलाइज किवें कर रही है, वो कोई लोकलाइज करने वाली चीज नहीं है, जो सी कह रही है वो ऐस जगह च रहिंदा है, हां उसनों सुरती अनुभव कर दी है, लेकिन है वो बॉडी दे पूरे शरीर दे एक एक जर्रे जर्रे एक एक सेल दे विच समाया होया है। कबीर साहब आप वंडर करते हैं या मंदिर में कौन बसाई, या मंदिर में कौन बसाई, तंग का अंत ना को पाई, कहते ना ए गिरही ना उदासी, कहते मेरा रियल सेल्फ ना गृहस्थी है ना उदासी है, ना ए गृही ना उदासी, ना ए राज ना भीख मंगासी, ना ए राजा है ते ना ए भीख मंगा बैगर है, ना इस पिंड ना रख तू राती, केंदे इन किमे कह सकते हो कि आई एम ह्यूमन फॉर्म, आई एम ह्यूमन बीइंग, सम पीपल से दैट इफ वी आस्क व्हाट आर यू, यू विल से आई एम ह्यूमन बीइंग, पर लुक एट द गुरबाणी स्टेटमेंट, वो कहते ना इस पिंड ना इसका कोई शरीर है, Neither it has a body, nor it has blood. ना इसका कोई पिंड है शरीर है, ना इसके अंदर कोई ब्लड है, ना ए, ना इस पिंड ना रखतू राती, ना ए ब्राह्मण ना ए खाती, ना ए ब्राह्मण है ना ए खत्री है, इसकी कोई जात नहीं है, असी अपने आप से लेबल्स लगाए हैं, असी अपने आप को आइडेंटिफाई करते हैं कि मैं आ हा मैं आ हा मैं आ हा, दैट इज ऑल फॉल्स, दैट इज ऑल अनट्रू इल्यूजन, पर वो कहते हैं एदी कोई भी जात नहीं है, क्योंकि वो एक ही है, सबना दे विच है और हर जगह दे विच है, ते उसकी जात का उसे नहीं पता है उसकी जात की है, और साड़ी भी सबना दी जात वही है जो उसकी जात है, क्योंकि वही साड़े विच है, ना ए ब्राह्मण ना ए खाती ना ए तपा कहावे शेख, ना ए कोई तपा है ना ए शेख है, ना ए जीवे ना मरता देख, ना ए जींदा है ते ना ही इसनु किसी ने मरदा देखा है, वो आप ही जानता फिर वो की है,
ਉਸ ਦੀ ਕੋਈ ਐਕਸਪਲੇਨੇਸ਼ਨ ਨਹੀਂ, ਉਹ ਮਿਸਟਰੀ ਆਫ ਦ ਮਿਸਟਰੀਜ਼ ਹੈ, ਉਸ ਮਿਸਟਰੀ ਨੂੰ ਕੋਈ ਜਾਣ ਨਹੀਂ ਸਕਦਾ। ਕਹਿੰਦੇ ਨਾ ਇਹ ਜੀਵੇ ਨਾ ਮਰਤਾ ਦੇਖ, ਇਸ ਮਰਤੇ ਕੋ ਜੇ ਕੋਈ ਰੋਵੇ। ਕਹਿੰਦੇ ਜਦੋਂ ਕੋਈ ਬੰਦਾ ਮਰ ਜਾਂਦਾ ਨਾ, ਤਾਂ ਉਹ ਸੋਚਦੇ ਹਨ ਕਿ ਇਹ ਮਰ ਗਿਆ। ਕਹਿੰਦੇ ਉਹਨਾਂ ਨੂੰ ਨਹੀਂ ਪਤਾ ਕਿ ਜੋ ਚੀਜ਼ ਪਹਿਲਾਂ ਜ਼ਿੰਦਾ ਸੀ ਉਹ ਹੁਣ ਵੀ ਉਤਨਾ ਹੀ ਜ਼ਿੰਦਾ ਹੈ, ਸਿਰਫ ਜਿਹੜਾ ਮਕਾਨ ਸੀ ਉਹ ਟਹਿ ਗਿਆ, ਪਰ ਮਕਾਨ ਦੇ ਵਿੱਚ ਰਹਿਣ ਵਾਲਾ ਹੋਰ ਮਕਾਨ ਚਲੇ ਜਾਏਗਾ, ਜੇ ਹੋਰ ਮਕਾਨ ਚਲੇ ਜਾਏਗਾ, ਮਕਾਨ ਬਦਲਿਆ ਜਾਏਗਾ, ਲੇਕਿਨ ਮਕਾਨ ਜੋ ਜ਼ਿੰਦਾ ਸੀ। ਕਹਿੰਦੇ ਰੋ ਕਿਉਂ ਰਹੇ ਹੋ, ਰੋ ਕਿਉਂ ਰਹੇ ਹੋ, ਉਹ ਤੇ ਹੁਣ ਵੀ ਜ਼ਿੰਦਾ ਹੈ ਉਤਨਾ ਹੀ, ਕਿਸੇ ਹੋਰ ਮਕਾਨ ਚ ਹੋਏਗਾ। ਨਾ ਇਹ ਜੀਵੇ ਨਾ ਮਰਤਾ ਦੇਖ, ਇਸ ਮਰਤੇ ਕੋ ਜੇ ਕੋਈ ਰੋਵੇ, ਜੋ ਰੋਵੇ ਆਪਣੀ ਪਤ ਖੋਵੇ। ਕਹਿੰਦੇ ਉਹ ਆਪਣੀ ਪਤ ਖੋਦਾ, ਉਹ ਰੋਈ ਜਾ ਰਿਹਾ ਕਿ ਉਹ ਮਰ ਗਿਆ, ਪਰ ਉਹ ਜ਼ਿੰਦਾ, ਉਹ ਤੇ ਉਸੇ ਦੀ ਤਾਂ ਹਾਸੋ ਹੀ ਨਹੀਂ ਹੋਣੀ ਹੈ। ਜੋ ਰੋਵੇ ਸੋਈ ਪਤ ਖੋਵੇ। ਅਖੀਰ ਕਬੀਰ ਸਾਹਿਬ ਕਹਿੰਦੇ ਨੇ ਗੁਰਪ੍ਰਸਾਦ ਮੈਂ ਡਗਰੋ ਪਾਇਆ, ਫਿਰ ਗੁਰੂ ਦੀ ਗੱਲ ਆ ਜਾਂਦੀ ਹੈ ਕਿ ਗੁਰੂ ਦੀ ਕਿਰਪਾ ਦੇ ਨਾਲ ਇਹ ਰਾਜ ਇਹ ਰਸਤਾ ਮੈਨੂੰ ਪ੍ਰਾਪਤ ਹੋਇਆ, ਕਿ ਗੁਰੂ ਨੂੰ ਪਤਾ ਹੈ ਮੈਂ ਕੀ ਹਾਂ, ਔਰ ਗੁਰੂ ਹੀ ਇਹ ਸੀਕਰਟ ਰਿਵੀਲ ਕਰ ਸਕਦਾ ਹੈ, ਔਰ ਗੁਰੂ ਹੀ ਇਸ ਸੀਕਰਟ ਨੂੰ ਰਿਵੀਲ ਕਰਨ ਦੇ ਦਰਮਿਆਨ ਜਿਹੜੇ ਜਿਹੜੇ ਓਬਸਟੈਕਲਸ ਹਨ, ਜਿਹੜੀਆਂ ਮੁਸ਼ਕਲਾਤਾਂ ਹਨ, ਉਹਨਾਂ ਨੂੰ ਟੈਕਲ ਕਰ ਸਕਦਾ ਹੈ। ਕਹਿੰਦੇ ਹਨ ਗੁਰਪ੍ਰਸਾਦ ਮੈਂ ਡਗਰੋ ਪਾਇਆ, ਗੁਰੂ ਦੀ ਕਿਰਪਾ ਦੇ ਨਾਲ। ਕਹਿੰਦੇ ਇਹ ਆਪਣਾ ਰੀਅਲ ਸੈਲਫ ਰਿਅਲਾਈਜ਼ ਕਰਨ ਤੋਂ ਬਾਅਦ ਕੀ ਹੋ ਗਿਆ, ਜਨਮ ਮਰਨ ਦੋ ਮਿਟਵਾਇਆ, ਜਨਮ ਮਰਨ ਮੇਰੇ ਦੋਨੇ ਖਤਮ ਹੋ ਗਏ, ਕਿਉਂਕਿ ਰੀਅਲ ਸੈਲਫ ਨਾ ਜੰਮਦਾ ਹੈ ਨਾ ਮਰਦਾ ਹੈ। ਜਿਤਨੀ ਦੇਰ ਤੱਕ ਮੈਂ ਆਪਣੇ ਆਪ ਨੂੰ ਸਰੀਰ ਸਮਝਦਾ ਹਾਂ, ਸਰੀਰ ਦੀਆਂ ਇੱਛਾਵਾਂ ਹਨ, ਵਾਸ਼ਨਾਵਾਂ ਹਨ, ਤ੍ਰਿਸ਼ਨਾਵਾਂ ਹਨ, ਮੋਹ ਮਮਤਾ ਹੈ, ਉਤਨੀ ਦੇਰ ਤੱਕ ਮੈਂ ਆਉਂਦਾ ਹਾਂ ਔਰ ਜਾਂਦਾ ਹਾਂ। ਜਦੋਂ ਰੀਅਲ ਸੈਲਫ ਅਸਲ ਆਪਾ ਚੀਨਿਆ ਗਿਆ, ਅਸਲ ਆਪਾ ਪਹਿਚਾਨਿਆ ਗਿਆ, ਕਹਿੰਦੇ ਜਨਮ ਮਰਨ ਦੋ ਮਿਟਵਾਇਆ, ਫੌਰਨ ਕਹਿੰਦੇ ਮੇਰਾ ਜਨਮ ਮਰਨ ਖਤਮ ਹੋ ਗਿਆ। ਤੋ ਅਖੀਰ ਚ ਆਖਦੇ ਹਨ ਕਹੋ ਕਬੀਰ ਇਹ ਰਾਮ ਕੀ ਅੰਸ਼, ਇਹ ਉਸ ਪ੍ਰਭੂ ਦੀ ਹੀ ਅੰਸ਼ ਹੈ। ਜਿਸ ਤਰ੍ਹਾਂ ਸਮੁੰਦਰ ਦੇ ਵਿੱਚੋਂ ਨਿਕਾਲਿਆ ਹੋਇਆ ਇੱਕ ਪਾਣੀ ਦਾ ਡ੍ਰੌਪ ਸਮੁੰਦਰ ਦਾ ਹੀ ਹਿੱਸਾ ਹੈ, ਇਸੇ ਤਰ੍ਹਾਂ ਇਹ ਸਾਡੇ ਸਰੀਰਾਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਸੁਪਰ ਕਾਨਸ਼ੀਅਸਨੈਸ ਦਾ ਇੱਕ ਡ੍ਰੌਪ ਹੈ, ਲੇਕਿਨ ਜਿਸ ਨੂੰ ਇਸ ਸਰੀਰ ਦੇ ਵਿੱਚ ਆਉਣ ਕਰਕੇ ਇੱਕ ਵਹਿਮ ਹੋ ਗਿਆ ਕਿ ਮੈਂ ਆਹ ਹਾਂ। ਜਦੋਂ ਇਸ ਵਹਿਮ ਨੂੰ ਤੋੜ ਦਿੱਤਾ ਜਾਏਗਾ, ਉਦੋਂ ਇਹ ਜੋ ਹੈ ਜਿਸ ਦਾ ਹੈ ਉਹੀ ਬਣ ਜਾਏਗਾ, ਅਤੇ ਉਸੇ ਦੀਆਂ ਤਮਾਮ ਕੁਆਲਿਟੀਜ਼ ਜੋ ਹਨ ਉਹ ਇਸ ਦੇ ਵਿੱਚ ਆ ਕੇ ਮੌਜੂਦ ਹੋ ਜਾਣਗੀਆਂ। ਅੱਜ ਦੇ ਕੀਰਤਨ ਦੇ ਵਿੱਚ ਆਪ ਜੀ ਦੀ ਸੇਵਾ 'ਚ ਇਹ ਅਰਜ਼ ਕੀਤੀ ਹੈ, ਕਿਉਂਕਿ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਮਨਾਉਣਾ ਸੀ, ਅਤੇ ਜਿਸ ਲੜੀ 'ਚ ਕੀਰਤਨ ਚੱਲ ਰਿਹਾ ਸੀ ਉਸੇ ਲੜੀ 'ਚ ਹੀ ਇਸ ਨੂੰ ਮੈਂ ਪੇਸ਼ ਕਰਨਾ ਚਾਹੁੰਦਾ ਸੀ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣਾ ਸੈਲਫ ਰੀਅਲ ਸੈਲਫ ਡਿਸਕਵਰ ਕਰਨ ਤੋਂ ਬਾਅਦ ਆਪਣੀ ਬਾਣੀ ਆਪ ਉਚਾਰੀ ਹੈ। ਉਸ ਬਾਣੀ ਦੇ ਵਿੱਚੋਂ ਇਹ ਪਤਾ ਲੱਗਦਾ ਹੈ ਕਿ ਜੋ ਆਪਣਾ ਰੀਅਲ ਸੈਲਫ ਡਿਸਕਵਰ ਕਰ ਲੈਂਦਾ ਹੈ, ਨਾ ਉਹ ਮਰ ਸਕਦਾ ਹੈ, ਨਾ ਉਸਨੂੰ ਪੇਨ ਦਿੱਤੀ ਜਾ ਸਕਦੀ ਹੈ, ਨਾ ਉਸਨੂੰ ਖਤਮ ਕੀਤਾ ਜਾ ਸਕਦਾ ਹੈ, ਨਾ ਉਸਦੀ ਕੋਈ ਜ਼ਾਤ ਹੈ, ਨਾ ਉਹ ਆਉਣ ਜਾਣ ਵਾਲੀ ਚੀਜ਼ ਹੈ। ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਅਕੰਪਲਿਸ਼ਮੈਂਟ ਨੂੰ ਕਹਿ ਰਹੇ ਹਨ ਕਿ ਮੈਂ ਧੰਨ ਭਾਗੀ ਹਾਂ ਕਿ ਗੁਰੂ ਨੇ ਮੇਰੇ ਉੱਤੇ ਕਿਰਪਾ ਕੀਤੀ ਹੈ, ਮੈਨੂੰ ਮੇਰਾ ਭਰਮ ਦੂਰ ਕਰ ਦਿੱਤਾ ਹੈ ਔਰ ਮੈਨੂੰ ਦੱਸ ਦਿੱਤਾ ਹੈ ਕਿ ਮੈਂ ਕੀ ਹਾਂ। ਔਰ ਗੁਰਬਾਣੀ ਦਾ ਮੁੱਖ ਆਸ਼ਾ ਟਾਰਗੇਟ ਸਿਰਫ ਇਹੀ ਹੈ ਕਿ ਅਸਾਂ ਵੀ ਆਪਣੀ ਲਾਈਫ ਦੇ ਵਿੱਚ ਵਾਹਿਗੁਰੂ ਕਿਰਪਾ ਕਰੇ, ਇਹ ਜਾਣਨਾ ਹੈ ਕਿ ਅਸੀਂ ਕੌਣ। ਅੱਜ ਆਪ ਜੀ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਮਨਾ ਰਹੇ ਹੋ, ਤੇ ਗੁਰੂ ਅਰਜਨ ਦੇਵ ਜੀ ਦਾ ਇੱਕ ਸੁਨੇਹਾ ਲੈ ਕੇ ਜਾਓ। ਗੁਰੂ ਅਰਜਨ ਦੇਵ ਜੀ ਸਾਨੂੰ ਸਾਰਿਆਂ ਨੂੰ ਇੱਕ ਸਾਡੇ ਅੰਦਰ ਕੁਐਸਚਨ ਰੇਜ਼ ਕਰ ਰਹੇ ਹਨ, ਕੁਐਸਚਨ ਉਠਾ ਰਹੇ ਹਨ। ਉਹ ਕੁਐਸਚਨ ਇਹ ਹੈ, ਸੁਣੋ ਰੇ ਤੂੰ ਕੌਣ, ਕਹਾਂ ਤੇ ਆਇਓ। ਕਿ ਇਨਸਾਨ ਸੁਣ, ਤੂੰ ਕੌਣ ਹੈ, ਤੈਨੂੰ ਪਤਾ ਹੈ ਕਿੱਥੋਂ ਆਇਆ ਹੈ, ਤੈਨੂੰ ਪਤਾ ਹੈ, ਤੈਨੂੰ ਕੁਛ ਨਹੀਂ ਪਤਾ। ਇਸ ਕੁਐਸਚਨ ਨੂੰ ਇਤਨਾ ਵਧਾਉਣਾ ਚਾਹੀਦਾ ਹੈ ਅੰਦਰ, ਦਿਨ ਰਾਤ ਇਸ ਉੱਤੇ ਮੈਡੀਟੇਟ ਕਰਨਾ ਚਾਹੀਦਾ ਹੈ, ਦਿਨ ਦੇ ਵਿੱਚ ਕਿਤਨੀ ਦਫਾ ਇਸ ਥੌਟ ਨੂੰ ਲਿਆਉਣਾ ਚਾਹੀਦਾ ਹੈ ਕਿ ਮੈਂ ਕੌਣ ਹਾਂ, ਮੈਂ ਕੌਣ ਹਾਂ। ਜੋ ਇਹ ਸਵਾਲ ਰੇਜ਼ ਕਰਦਾ ਜਾਏਗਾ, ਕਰਦਾ ਜਾਏਗਾ, ਕਰਦਾ ਜਾਏਗਾ, ਪਹਿਲਾਂ ਤਾਂ ਸਵਾਲ ਪ੍ਰਪੱਕ ਹੋਣਾ ਚਾਹੀਦਾ ਹੈ। ਜਦ ਸਵਾਲ ਪ੍ਰਪੱਕ ਹੋ ਜਾਏਗਾ ਕਿ ਮੈਨੂੰ ਪਤਾ ਹੀ ਨਹੀਂ ਮੈਂ ਕੌਣ ਹਾਂ, ਉਦੋਂ ਬਹੁਤ ਤਕਲੀਫ ਹੋਏਗੀ, ਬਹੁਤ ਤਕਲੀਫ ਹੋਏਗੀ, ਮੈਨੂੰ ਇਹ ਨਹੀਂ ਪਤਾ ਕਿ ਮੈਂ ਕੌਣ ਹਾਂ, ਬਾਕੀ ਤਾਂ ਸਾਰੇ ਦਾ ਸਾਰਾ ਕੁਛ ਵਿਅਰਥ ਹੋ ਜਾਂਦਾ ਹੈ ਨਾ।
ਅਰਥਹੀਨ ਹੋ ਜਾਂਦਾ ਹੈ ਜੇ ਇਹ ਨਾ ਪਤਾ ਹੋਵੇ ਕਿ ਮੈਂ ਕੌਣ ਹਾਂ। ਜੇ ਇਹ ਨੀ ਮੈਨੂੰ ਪਤਾ ਕਿ ਮੈਂ ਕੌਣ ਹਾਂ ਤੇ ਫਿਰ ਜਿਹੜੇ ਮੇਰੇ ਨਾਲ ਦੇ ਆਲੇ ਦੁਆਲੇ ਦੇ ਹਨ ਉਹਨਾਂ ਦਾ ਮੈਨੂੰ ਕੀ ਪਤਾ ਲੱਗ ਸਕਦਾ ਹੈ ਕਿ ਇਹ ਕੌਣ ਹਨ। ਫਿਰ ਉੱਥੇ ਮੈਂ ਕਿਵੇਂ ਕਹਿ ਸਕਦਾ ਕਿ ਆਹ ਮੇਰਾ ਆਹ ਹੈ, ਆਹ ਮੇਰਾ ਆਹ ਹੈ, ਆਹ ਮੇਰਾ ਆਹ ਹੈ, ਜਦ ਮੈਨੂੰ ਹੀ ਨਹੀਂ ਪਤਾ ਕਿ ਮੈਂ ਕੌਣ ਹਾਂ। ਇਸ ਸਵਾਲ ਨੂੰ ਇਤਨਾ ਵਧਾਉਣਾ ਚਾਹੀਦਾ ਹੈ ਕਿ ਇੱਕ ਦਿਨ ਤਕਲੀਫ ਬਣ ਜਾਏ ਔਰ ਉਸ ਦਾ ਹੱਲ ਲੱਭਣ ਦੇ ਵਾਸਤੇ ਫਿਰ ਇਨਸਾਨ ਉਸ ਨੂੰ ਢੂੰਡਦਾ ਹੈ ਜਿਸ ਨੂੰ ਇਸ ਸਵਾਲ ਦਾ ਪਤਾ ਹੈ, ਜਵਾਬ ਪਤਾ ਹੈ। ਜਵਾਬ ਉਸੇ ਨੂੰ ਹੀ ਪਤਾ ਹੈ ਜਿਸਨੇ ਸਾਨੂੰ ਬਣਾਇਆ। ਉਹੀ ਅਕਾਲ ਪੁਰਖ ਵਾਹਿਗੁਰੂ ਗੁਰੂ ਦੇ ਰੂਪ ਦੇ ਵਿੱਚ ਆ ਕੇ ਸਾਰੇ ਦਾ ਸਾਰਾ ਕਾਰਜ ਫਿਰ ਉਹ ਆਪ ਕਰਦਾ ਹੈ। ਤੋ ਇਸ ਤੋਂ ਇੱਕ ਸਿੱਟਾ ਇਹ ਨਿਕਲਦਾ ਹੈ ਕਿ ਅਗਰ ਅਸੀਂ ਆਪਣੇ ਸੈਲਫ ਨੂੰ ਜਾਣਨਾ ਚਾਹੁੰਦੇ ਹਾਂ ਤਾਂ ਫਿਰ ਸਾਨੂੰ ਗੁਰੂ ਧਾਰਨ ਦੀ ਜ਼ਰੂਰਤ ਹੈ, ਗੁਰੂ ਵਾਲੇ ਹੋਣ ਦੀ ਜ਼ਰੂਰਤ ਹੈ। ਅਸੀਂ ਆਪਣੇ ਆਪ ਨੂੰ ਸਾਰੇ ਸਵਾਲ ਪੁੱਛੀਏ ਕਿ ਕਿਸ ਕੀ ਅਸੀਂ ਆਪਣੇ ਜੀਵਨ ਦੇ ਵਿੱਚ ਇਹ ਜਗਿਆਸਾ ਦੇ ਨਾਲ ਗੁਰੂ ਮਹਾਰਾਜ ਜੀ ਨੂੰ ਗੁਰੂ ਧਾਰਨ ਕੀਤਾ ਹੈ, ਆਪਣੇ ਆਪ ਨੂੰ ਸਰੈਂਡਰ ਕੀਤਾ ਹੈ, ਆਪਣੇ ਆਪ ਨੂੰ ਗੁਰੂ ਦੇ ਚਰਨਾਂ 'ਚ ਹੈਂਡ ਓਵਰ ਕੀਤਾ ਹੈ ਕਿ ਆਹ ਮੈਂ ਹਾਂ। ਜਬ ਹਮ ਸਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ, ਆਪ ਜੀ ਦੀ ਇੱਛਾ ਹੈ ਮੈਨੂੰ ਜ਼ਿੰਦਾ ਰੱਖੋ, ਮੈਨੂੰ ਮਾਰੋ, ਮੈਨੂੰ ਜੋ ਵੀ ਮਰਜ਼ੀ ਬਣਾ ਦਿਓ, ਜੋ ਵੀ ਮੇਰਾ ਮਰਜ਼ੀ ਕਰੋ। ਓ ਮਨ ਅਰਪੀ ਸਭ ਤਨ ਅਰਪੀ, ਅਰਪੀ ਸਭ ਦੇਸਾ, ਮੈਂ ਆਪਣਾ ਸਾਰਾ ਕੁਛ, ਆਪਣਾ ਮਨ, ਆਪਣਾ ਤਨ, ਆਪਣਾ ਧਨ, ਆਪਣਾ ਸਭ ਕੁਛ ਅਰਪਣ ਕਰਨ ਨੂੰ ਤਿਆਰ ਹਾਂ, ਪਰ ਮੇਰੇ ਉੱਤੇ ਤਰਸ ਕਰੋ ਕਿ ਮੈਨੂੰ ਇਹ ਦੱਸੋ ਗੁਰਚਰਨ ਲਾਗ ਹਮ ਬਿਨਤਾ ਪੂਛਤ ਕਹਿ ਜੀ ਉਪਾਇਆ। ਇਹ ਜੀ ਕਿਉਂ ਉਪਾਇਆ ਹੈ, ਕਿਵੇਂ ਉਪਾਇਆ ਗਿਆ ਹੈ, ਕੌਣ ਹੈ, ਕਵਨ ਕਾਜ ਜਗ ਉਪਜੇ ਬਿਨ ਸੇ ਕਹੋ ਮੋਹੇ ਸਮਝਾਇਆ। ਇਹ ਗੁਰਦੇਵ ਮੈਨੂੰ ਸਮਝਾਓ ਇਹ ਕੌਣ ਹੈ, ਇਹ ਕਿਉਂ ਆਉਂਦਾ ਹੈ, ਕਿਉਂ ਜਾਂਦਾ ਹੈ, ਕਿਉਂ ਜੰਮਦਾ ਹੈ, ਕਿਉਂ ਮਰਦਾ ਹੈ। ਜਦੋਂ ਗੁਰੂਦੇਵ ਕਿਰਪਾ ਕਰਕੇ ਇਹ ਸਮਝਾ ਦਿੰਦੇ ਹਨ, ਉਸ ਦੇ ਢੰਗ ਹਨ, ਉਸ ਦੀਆਂ ਵਿਧੀਆਂ ਹਨ ਜਿਨ੍ਹਾਂ ਦੀ ਅਗਲੇ ਕੀਰਤਨਾਂ ਚ ਵਿਚਾਰ ਕੀਤੀ ਜਾਏਗੀ ਕਿ ਕਿਵੇਂ ਕਿਵੇਂ ਸਮਝਾਉਂਦੇ ਹਨ, ਤੇ ਉਦੋਂ ਜਾ ਕੇ ਜਦੋਂ ਸਮਝ ਆ ਜਾਂਦੀ ਹੈ ਉਦੋਂ ਆਹ ਅਵਸਥਾ ਬਣ ਜਾਂਦੀ ਹੈ ਕਿ ਨਾਨਕ ਗੁਰਖ ਹੋਏ ਭਰਮ ਪੰਗਾ ਹਮ ਓਏ ਮਿਲ ਹੋਏ ਇੱਕ ਰੰਗਾ। ਹੁਣ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਮੈਂ ਤੇ ਪਰਮਾਤਮਾ ਇੱਕ ਹੋ ਗਏ ਹਾਂ, ਦੋ ਨਹੀਂ ਰਹਿ ਗਏ। ਅਸੀਂ ਹਾਲੇ ਗੱਲ ਨਹੀਂ ਕਹਿ ਸਕਦੇ, ਦਮ ਨਾਲ ਨਹੀਂ ਕਹਿ ਸਕਦੇ, ਬਿਲਕੁਲ ਨਹੀਂ ਕਹਿ ਸਕਦੇ, ਕਿਉਂਕਿ ਸਾਡੇ ਅੰਦਰ ਹੈਜੀਟੇਸ਼ਨ ਆਏਗੀ ਕਿ ਹਾਉ ਕੈਨ ਆਈ ਬੀ ਗੋਡ, ਮੈਂ ਤੇ ਇੱਕ ਛੋਟਾ ਜਿਹਾ ਹਾਂ, ਸਿਨਫੁਲ ਹਾਂ, ਕਰਮੀ ਹਾਂ। ਮਹਾਰਾਜ ਜੀ ਕਹਿੰਦੇ ਜਿਸ ਦਿਨ ਆਪਣੇ ਰੀਅਲ ਸੈਲਫ ਨੂੰ ਲੱਭ ਲਓਗੇ ਨਾ, ਕਹਿੰਦੇ ਉਹਨੂੰ ਕੋਈ ਪਾਪ ਲੱਗਦਾ ਹੀ ਨਹੀਂ ਹੈ, ਉੱਥੇ ਪਾਪ ਹੈ ਹੀ ਨਹੀਂ, ਪਾਪ ਉਨਕਾ ਉਸ ਲੇਪ ਨਾ ਲੱਗ ਗਏ, ਇਹ ਉੱਪਰ ਉੱਪਰ ਉੱਪਰ ਉੱਪਰ ਦੀਆਂ ਤਹਾਂ ਹਨ। ਲੇਕਿਨ ਜੋ ਅਸਲੀ ਤੁਸੀਂ ਹੋ ਉੱਥੇ ਪਾਪ ਲੱਗਦਾ ਹੀ ਨਹੀਂ ਹੈ, ਉਹ ਪਾਪੀ ਹੋ ਹੀ ਨਹੀਂ ਸਕਦਾ, ਉਹ ਪਰਮਾਤਮਾ ਹੈ, ਉਸਨੂੰ ਪਾਪ ਕਿਵੇਂ ਲੱਗ ਸਕਦਾ ਹੈ। ਇਸ ਕਰਕੇ ਕਹਿੰਦੇ ਹਨ ਬ੍ਰਹਮ ਗਿਆਨੀ ਨਾ ਪੁੰਨ ਲੱਗਦਾ ਨਾ ਪਾਪ ਲੱਗਦਾ, ਉਹ ਦੋਨਾਂ ਚੋਂ ਮੁਕਤ ਹੁੰਦਾ। ਸੋ ਕੀਰਤਨ ਦਾ ਸਮਾਂ ਸਮਾਪਤ ਹੈ। ਗੁਰੂ ਅਰਜਨ ਦੇਵ ਜੀ ਦੇ ਗੁਰਪੁਰਬ ਮਨਾਉਣ ਦੇ ਵਿੱਚ ਅਸੀਂ ਇਹ ਸਬਕ ਲੈਣਾ ਹੈ ਕਿ ਉਹ ਇਹ ਸ਼ਹਾਦਤ ਤਾਂ ਕਰ ਸਕੇ, ਇਤਨੇ ਤਸੀਹੇ ਤਾਂ ਸਹਾਰ ਸਕੇ, ਕਿਉਂਕਿ ਉਹ ਇਸ ਬੁਲੰਦ ਅਵਸਥਾ ਦੇ ਮਾਲਕ ਸਨ ਕਿ ਉਹ ਆਪਣੇ ਆਪੇ ਨੂੰ ਜਾਣਦੇ ਸਨ ਕਿ ਇਹ ਵਿਚਾਰੇ ਮੇਰੇ ਆਪੇ ਨੂੰ ਕੀ ਕਰ ਸਕਦੇ ਹਨ, ਕੁਛ ਵੀ ਨਹੀਂ ਕਰ ਸਕਦੇ। ਭਰਮ ਦੇ ਵਿੱਚ ਉਹ ਲੋਕ ਸਨ, ਮਹਾਰਾਜ ਜੀ ਨਹੀਂ ਸਨ, ਤਕਲੀਫ 'ਚ ਉਹ ਸਨ, ਮਹਾਰਾਜ ਜੀ ਨਹੀਂ ਸਨ। ਗੁਰਮਤਿ ਦੀ ਇਹ ਸਾਇੰਸ ਹੈ ਕਿ ਆਪਣੇ ਆਪ ਨੂੰ ਪੂਰਨ ਤੌਰ ਤੇ ਫਰੀ, ਪੂਰਨ ਤੌਰ ਤੇ ਸੁਖੀ, ਪੂਰਨ ਤੌਰ ਤੇ ਆਨੰਦ, ਪੂਰਨ ਤੌਰ ਤੇ ਜੋ ਅਨੁਭਵ ਕਰਨਾ ਹੈ ਉਹ ਤਾਂ ਹੀ ਹੋ ਸਕਦਾ ਹੈ ਜੇ ਸਾਡੇ ਅੰਦਰ ਇਹ ਇੱਛਾ ਪੈਦਾ ਹੋਵੇ ਕਿ ਗੁਰੂ ਦੇ ਸਿੱਖ ਅਸੀਂ ਇਸ ਕਰਕੇ ਹਾਂ ਕਿਉਂਕਿ ਅਸੀਂ ਆਪਣੇ ਆਪੇ ਨੂੰ ਲੱਭਣਾ ਹੈ। ਸੋ ਗ੍ਰਹੀ ਸੋ ਦਾਸ ਉਦਾਸੀ ਜਿਨ ਗੁਰਮੁਖ ਆਪ ਪਛਾਣਿਆ, ਉਹੀ ਗ੍ਰਿਸਤੀ ਗ੍ਰਿਸਤੀ ਹੈ ਜਿਸਨੇ ਆਪਣੇ ਆਪ ਨੂੰ ਪਹਿਚਾਣਿਆ, ਨਹੀਂ ਤੇ ਘਰਾਂ ਦੀਆਂ ਘੁੰਮਣ ਘੇਰੀਆਂ ਦੇ ਵਿੱਚ ਵਕਤ ਜ਼ਾਇਆ ਕਰ ਰਹੇ ਹੋ। ਉਹੀ ਉਦਾਸੀ ਉਦਾਸੀ ਹੈ ਜਿਸਨੇ ਆਪਣੇ ਆਪ ਨੂੰ ਪਹਿਚਾਣਿਆ, ਨਹੀਂ ਤੇ ਡੇਰੇ ਡੂਰੇ ਤੇ ਬਥੇਰੇ ਲੋਕ ਬਣਾਏ ਜਾਂਦੇ ਹਨ, ਉਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਸੋ ਆਪਣੇ ਆਪ ਨੂੰ ਪਛਾਣਨਾ ਸਾਡੀ ਜ਼ਿੰਦਗੀ ਦਾ ਮੁੱਖ ਫਰਜ਼ ਹੈ, ਇਹੀ ਸਾਡੀ ਜ਼ਿੰਦਗੀ ਦਾ ਮਿਸ਼ਨ ਹੈ। ਅਗਰ ਅਸੀਂ ਆਪਣੇ ਆਪੇ ਨੂੰ ਪਹਿਚਾਣੇ ਤੋਂ ਬਿਨਾਂ ਇਸ ਜੀਵਨ ਚੋਂ ਚਲੇ ਜਾਵਾਂਗੇ ਤਾਂ ਫਿਰ ਅਸੀਂ ਫਿਰ ਅਗੇਨ ਘੁੰਮਣ ਘੇਰੀਆਂ ਦੇ ਵਿੱਚ ਪੈ ਰਵਾਂਗੇ। ਇਹ ਲਾਈਫ, ਇਹ ਫੋਰਮ, ਇਹ ਅਪਰਚੁਨਿਟੀ ਹੈ ਜਿਸ ਦੇ ਵਿੱਚ ਅਸੀਂ ਆਪਣੀ ਰਿਐਲਿਟੀ ਨੂੰ ਜਾਣ ਸਕਦੇ ਹਾਂ, ਸੱਚ ਨੂੰ ਜਾਣ ਸਕਦੇ ਹਾਂ। ਆਓ ਇੱਕ ਤੋਂ ਫੈਸਲਾ ਲਗਾਓ ਉਪਰੰਤ।

ਸੋ ਇਸੇ ਐਕਸਪੀਰੀਅੰਸ ਨੂੰ ਜਦੋਂ ਕਬੀਰ

तिस गुर को सद करी नमस्कार, तिस गुर को सद जाओ बलहार, सतगुर के

ਸਤਿਗੁਰਾਂ ਦੇ ਦਰੋਂ ਕੋਲੋਂ ਵਰਸਾਈ ਹੋਈ ਸੁਮੂਹ ਹਾਜ਼ਮੀ ਸਾਧ ਸੰਗਤ ਜੀ ਖੇਤਲ ਦਿੰਦਾ ਹਾਂ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਬੇਨਤੀ ਕਰਦਾ ਹਾਂ ਹੱਥ ਜੋੜ ਕੇ ਸਾਰੇ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰੀਏ ਤੇ ਰਸਨਾ ਤੋਂ ਆਕੇ ਸਤਨਾਮ ਸ੍ਰੀ ਵਾਹਿਗੁਰੂ। ਫਿਰ ਇੱਕ ਵਾਰੀ ਕਿਰਪਾ ਕਰੋ ਜੀ ਮੁੱਖ ਮਸਤਕ ਰਸਨਾ ਪਵਿੱਤਰ ਕਰਦੇ ਹੋਏ ਡੂੰਘੀ ਡੂੰਘੀ ਨਮਸਕਾਰ ਵੀ ਕਰੋ ਤੇ ਰਸਨਾ ਤੋਂ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹਨਾਂ ਮਹਾਂਪੁਰਸ਼ਾਂ ਦੀ ਪਵਿੱਤਰ ਯਾਦ ਮਨਾ ਰਹੇ ਹਾਂ ਰਾਜਾ ਸਾਹਿਬ ਜੀ ਨਾਭ ਕਮਲ ਸਾਹਿਬ ਜੀ ਉਹਨਾਂ ਨੇ ਅੱਜ ਮੈਂ ਪੜ੍ਹ ਰਿਹਾ ਸਾਂ ਜ਼ਿੰਦਗੀ ਨੂੰ ਬਿਲਕੁਲ ਛੋਟੀ ਜਿਹੀ ਔਰ ਅਸਥਿਰ ਦੱਸਿਆ ਹੈ ਤੇ ਉਚੇਚੇ ਤੌਰ ਤੇ ਇੱਕ ਬਚਨ ਕੀਤਾ ਉਹਨਾਂ ਨੇ ਰਾਜਾ ਸਾਹਿਬ ਜੀ ਨੇ ਕਿ ਜਿਹੜੇ ਪ੍ਰਭੂ ਸਿਮਰਨ ਨਹੀਂ ਕਰਦੇ ਪਰਮਾਤਮਾ ਨੂੰ ਯਾਦ ਨਹੀਂ ਕਰਦੇ ਉਹਨਾਂ ਦੀ ਕਿਤੇ ਧੋਈ ਨਹੀਂ ਹੋਣੀ ਚਾਹੀਦੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮਨੁੱਖਤਾ ਹਜੇ ਵੀ ਪ੍ਰਭੂ ਨੂੰ ਬਹੁਤ ਘੱਟ ਯਾਦ ਕਰਦੀ ਮਹਾਂਪੁਰਸ਼ਾਂ ਦੇ ਇਹ ਕੇਵਲ ਰਾਜਾ ਸਾਹਿਬ ਦਾ ਇਹ ਬਚਨ ਨਹੀਂ ਹੈ ਕਿਸੇ ਵੀ ਕੌਮੀਅਤ ਅੰਦਰ ਕਿੰਨੇ ਵੱਡੇ ਵੱਡੇ ਔਲੀਆ ਅੰਬੀਆ ਪੈਗੰਬਰ ਹਾਜ਼ੀਆਂ ਨੇ ਦੀਨ ਭਗਤ ਜਨ ਔਰ ਗੁਰੂ ਸਾਹਿਬਾਨ ਹੋਏ ਨੇ ਉਹ ਸਾਰਿਆਂ ਨੇ ਇੱਕੋ ਗੱਲ ਆਖੀ ਹੈ ਕਿ ਭਜਨ ਸਿਮਰਨ ਤੋਂ ਬਗੈਰ ਇਹ ਦੇਹੀ ਜਿਹੜੀ ਨਾ ਇਹ ਉਜਾੜ ਦਾ ਹੀ ਘਰ ਹੈ। ਸਿਮਰਨ ਕਰਾਂਗੇ ਤਾਂ ਇਹ ਦਰ ਕਬੂਲ ਹੋਵੇਗੀ। ਰਾਜਾ ਸਾਹਿਬ ਬਚਨ ਕਰਦੇ ਨੇ ਕਹਿੰਦੇ ਨੇ ਇਨਸਾਨ ਤੂੰ ਇੰਝ ਸਮਝਦਾ ਤੈਨੂੰ ਇਹ ਮੁਫ਼ਤ ਮਿਲ ਗਈ ਹੈ ਮੁਫ਼ਤ ਮਿਲ ਗਈ ਹੈ ਪਰ ਇਹ ਤਾਂ ਢੇਰ ਲਾ ਦਿਓ ਦਮਾਂ ਦਾ ਕਾਊਂਟਲੈਸ ਇਹਦੀ ਮਨੀ ਦੇ ਦਿਓ ਤਾਂ ਵੀ ਇਹ ਪ੍ਰਾਪਤ ਨਹੀਂ ਹੁੰਦੀ ਇਸ ਲਈ ਇਸ ਨੂੰ ਚੰਗਾ ਸੁਥਰਾ ਸੋਹਣਾ ਬਣਾਉਣ ਲਈ ਸਾਨੂੰ ਪੁਨਾ ਪੁਨਾ ਇਹ ਕਹਿਣਾ ਚਾਹੀਦਾ ਹੈ ਜੀ ਸਤਨਾਮ ਸ੍ਰੀ ਵਾਹਿਗੁਰੂ। ਇੱਕ ਸ਼ਬਦ ਦਾ ਮੈਂ ਅਕਸਰ ਜੇ ਅਰਥ ਕਰਾਂ ਤਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਜੀ ਕੋਲ ਸਾਡੇ ਤੁਹਾਡੇ ਵੱਡੇ ਵਡੇਰਿਆਂ ਨੇ ਬਿਲਕੁਲ ਅਰਜ਼ ਕੀਤੀ ਹੋਵੇਗੀ ਕਿ ਮਾਲਕ ਕਿਰਪਾ ਕਰਕੇ ਇਹ ਦੱਸੋ ਕਿ ਭਵਜਲ ਤੋਂ ਪਾਰ ਕਿਵੇਂ ਹੋਈਦਾ ਹੈ ਭਵਜਲ ਤੋਂ ਪਾਰ ਕਿਵੇਂ ਹੋਈਦਾ ਹੈ ਤੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿਣ ਲੱਗੇ ਸਤਨਾਮ ਦਾ ਸਿਮਰਨ ਕਰਿਆ ਕਰੋਗੇ। ਫਿਰ ਇਹ ਇਨਸਾਨ ਕਹਿਣ ਲੱਗੇ ਸਾਡੇ ਵੱਡੇ ਵਡੇਰੇ ਭਾਈ ਜੀ ਕਿੰਨਾ ਚਿਰ ਕਰੀਏ ਇਹ ਮਹਾਂਪੁਰਸ਼ ਕਹਿੰਦੇ ਨਾ ਭਾਈ ਮਾਲਾ ਫੇਰਿਆ ਕਰੋ ਵੀਰ ਬਜ਼ੁਰਗ ਜਿਹੜੇ ਇਹਨਾਂ ਕੋਲ ਜਾਂਦੇ ਨੇ ਮਾਤਾਵਾਂ ਭੈਣਾਂ ਉਹ ਚੱਟ ਦੂਜਿਆਂ ਨਾਲ ਸਵਾਲ ਕਰਦੇ ਮਹਾਰਾਜ ਜੀ ਕਿੰਨੀਆਂ ਮਾਲਾ ਫੇਰੀਆਂ ਕਰੀਏ। ਜਿਸ ਵਿਦਿਆਰਥੀ ਨੂੰ ਇਹ ਪਤਾ ਲੱਗ ਜਾਏ ਕਿ ਇਗਜ਼ਾਮ ਬੜੇ ਡਾਢੇ ਨੇ ਇਮਤਿਹਾਨ ਬੜੇ ਗ੍ਰਿਮ ਨੇ ਸਖਤ ਨੇ ਲੇਕਿਨ ਕੋਈ ਬਹੁਤ ਹੀ ਵਧੀਆ ਗੈਸ ਲਾਉਣ ਵਾਲਾ ਮੇਰੀ ਬੇਨਤੀ ਧਿਆਨ ਨਾਲ ਸੁਣਨਾ ਮੈਂ ਮਸ਼ਹੂਰ ਹਾਂ ਆਪ ਜੀ ਕਿਤਾਬ ਨੂੰ ਬੈਠ ਕੇ ਸਰਵਣ ਕਰ ਰਹੇ ਹੋ ਵਿਦਿਆਰਥੀ ਨੇ ਇਗਜ਼ਾਮ ਵਿੱਚ ਬਹਿਣਾ ਹੈ ਲੇਕਿਨ ਡਰਦਾ ਪਿਆ ਹੈ ਉਹਦਾ ਟੀਚਰ ਉਸ ਨੂੰ ਗੈਸ ਲਾ ਕੇ ਦੇ ਦੇਵੇ ਗੈਸ ਉਹਦਾ 100% ਹੋਵੇ ਉਹ ਬੱਚੇ ਨੂੰ ਇੱਕ ਜਾਂ ਦੋ ਦਿਨ ਪਹਿਲਾਂ ਦੱਸ ਦੇਵੇ ਬੇਟਾ ਹੋਰ ਕੁਝ ਨਾ ਕਰੀ ਕਿੱਡੀ ਛੋਟੀ ਹੈ ਉਸ ਨੂੰ ਆਪਣੇ ਗੈਸ ਤੇ ਬੇਟਾ ਤੂੰ ਹੋਰ ਕੁਝ ਨਾ ਕਰੀ ਜੋ ਮੈਂ ਤੈਨੂੰ ਅੱਜ ਗੈਸ ਦੱਸ ਰਿਹਾ ਨਾ 100% ਇਹੀ ਸਵਾਲ ਆਣੇ ਤੇ ਇਹਨਾਂ ਦੇ ਆਹ ਜਵਾਬ ਲਿਖਣੇ ਨੇ ਤੇ ਤੂੰ ਫਿਰ ਡਿਸਟਿੰਕਸ਼ਨ ਪਾਸ ਹੋ ਜਾਣਾ ਤੁਸੀਂ ਸਾਰੇ ਪੜ੍ਹੇ ਆ ਗਾਂ ਪੜ੍ਹਾਉਂਦੇ ਵੀ ਆ ਬੱਚਿਆਂ ਨੂੰ ਇੱਦਾਂ ਹੁੰਦਾ ਨਾ ਗੈਸ ਲਾ ਦਿਓ ਜੀ ਤੇ ਫਿਰ ਉਹ ਬੱਚਾ ਬਹੁਤ ਵਧੀਆ 100% ਮਾਰਕਸ ਲੈ ਕੇ ਪਾਸ ਹੋ ਜਾਂਦਾ ਤੇ ਵਿਦ ਡਿਸਟਿੰਕਸ਼ਨ ਪਾਸ ਹੁੰਦਾ ਵਜ਼ੀਫਾ ਵੀ ਲੱਗ ਜਾਂਦਾ। ਅਸੀਂ ਤੁਸੀਂ ਸਾਰਿਆਂ ਨੇ ਸਾਧ ਸੰਗਤ ਜੀ ਭਵਜਲ ਤਰਨ ਦੇ ਇੱਕ ਇਮਤਿਹਾਨ ਵਿੱਚ ਬਹਿਣਾ ਹੈ ਭਵਜਲ ਕਿਵੇਂ ਤਰਨਾ ਭਵਜਲ ਕਿਵੇਂ ਤਰਨਾ ਹੈ
ਤੇ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਕਹਿੰਦੇ ਵੇ ਸੁਣੋ ਮੈਂ ਤੁਹਾਨੂੰ ਇੱਕ ਗੈਸ ਲਾ ਦਿੰਦਾ 100% ਸ਼ੋਰ ਹੈ ਇੱਧਰ ਉੱਧਰ ਸੂਈ ਨੇ ਆਉਣੀ ਭਾਈ ਸਵਾਲ ਆ ਨਾ ਆਵੇ ਤੇ ਮੈਂ ਆਖਿਆ ਹੋਵੇ ਤੁਸੀਂ ਇਹਦੀ ਮਿਹਨਤ ਕਰ ਲਓ ਮਿਹਨਤ ਹੁਣ ਜਿੰਨੀ ਕਰ ਲਵਾਂਗੇ ਸਾਡੇ ਲਾਹੇ ਦੀ ਹੈ ਨਾ ਸਾਡੀ ਮਿਹਨਤ ਕੀਤੀ ਦਾ ਦੂਸਰੇ ਸਟੂਡੈਂਟ ਨੂੰ ਕੋਈ ਵੀ ਫਾਇਦਾ ਨਹੀਂ ਹੋਣਾ ਸਾਡੀ ਦਾ ਸਾਨੂੰ ਹੀ ਫਾਇਦਾ ਹੋਣਾ ਇਸ ਲਈ ਸਤਿਗੁਰੂ ਕਹਿੰਦੇ ਨੇ ਤੁਸੀਂ ਸਾਸੇ ਤੁਕ ਨਾਲ ਆਖੋ ਆਉਂਦੀ ਹੈ ਮੈਨੂੰ ਪਤਾ ਤੁਹਾਨੂੰ ਸਾਰਿਆਂ ਨੂੰ ਆਉਂਦੀ ਹੈ ਤੁਕ ਹੈ ਜਪ ਮਨ ਸਤਨਾਮ ਸਦਾ ਸਤਨਾਮ ਪਾਪਜਲ ਤੋਂ ਪਾਰ ਹੋਣ ਦਾ ਗੈਸ ਲਾ ਕੇ ਦਿੱਤਾ ਮਾਲਕ ਨੇ ਗੁਰੂ ਰਾਮਦਾਸ ਸਾਹਿਬ ਨੇ ਕਹਿੰਦੇ ਨੇ ਜਪ ਮਨ ਸਤਨਾਮ ਸਦਾ ਸਤਨਾਮ ਹਰ ਪਲ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ ਫਿਰ ਵੀ ਪੁੱਛਦਾ ਮਹਾਰਾਜ ਜੀ ਕਿੰਨੀਆਂ ਮਾਲਾਂ ਫੇਰੀਏ ਕਿਉਂਕਿ ਬੜਾ ਕੰਮ ਔਖਾ ਹੈ ਨਾ ਸੌਖਾ ਕੋਈ ਨੀ ਇੱਕ ਮਾਲਾ ਫੇਰ ਲਈ ਚਲੋ 138 ਦੀ ਨਹੀਂ ਨਹੀਂ ਦੋ ਫੇਰ ਲਈ ਜੀ ਮਹਾਰਾਜ ਜੀ ਹੋਰ ਵੀ ਕੰਮ ਕਰਨੇ ਦੇਖ ਲਾਵੇ ਪੁੱਤਰਾ ਟਾਈਮ ਇਮਤਿਹਾਨ ਚ ਬਹਿਣਾ ਹੈ ਹੋਰ ਕੰਮ ਛੱਡ ਕੇ ਇਹ ਕਰ ਲਾ ਸਾਰੇ ਤੇ ਗੁਰੂ ਅਰਜਨ ਦੇਵ ਤਾਂ ਇਹ ਨਾਲੋਂ ਵੀ ਵਧੀਆ ਤਰੀਕਾ ਲੇਕਿਨ ਹੋ ਹੈ ਕਠਿਨ ਇਹਦੇ ਨਾਲ ਉਹ ਕਹਿੰਦੇ ਨੇ ਸਾਸ ਸਾਸ ਸਿਮਰੋ ਗੋਬਿੰਦ ਇਹੋ ਦੇ ਨਾਲੋਂ ਫਰਕ ਪੈ ਗਿਆ ਥੋੜਾ ਜਿਹਾ ਭਈ ਇਹਨੂੰ ਸਾਹ ਨੂੰ ਅਜਾਈ ਜਾਣ ਹੀ ਨੀ ਦੇਣਾ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ ਤੋ ਇਹਨੂੰ ਪੁਨਾ ਪੁਨਾ ਅਭਿਆਸ ਕਰਨਾ ਮਾਲਕ ਜੀ ਹਲਤ ਪਲਤ ਸੁਖੀ ਹੋ ਜਾਣ ਕਹਿੰਦੇ ਹਾਂ

ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਨਾਨਕ ਭਵਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ। ਤੋ ਰਾਜਾ ਸਾਹਿਬ ਦਾ ਇਹ ਬਹੁਤ ਹੀ ਕਰਮ ਹੈ। ਬਾਕੀ ਵੀ ਉਹਨਾਂ ਦੇ ਜਿਹੜੇ ਪ੍ਰੇਮੀ ਨੇ ਸੰਗਤੀ ਨੇ ਉਹਨਾਂ ਦੀ ਵੀ ਬਹੁਤ ਬਹੁਤ ਮਿਹਰਬਾਨੀ ਹੈ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਜੀ ਦੀ ਆਗੋਸ਼ ਰਹਿਮਤ ਵਿਚ ਬੈਠ ਕੇ ਇਹ ਕਥਾ ਕੀਰਤਨ ਕਰਨ ਦਾ ਇਹ ਮੌਕਾ ਬਣਾ ਲਿਆ। ਮੇਰੀ ਸਤਿਗੁਰਾਂ ਪਾਸ ਅਰਦਾਸ ਬੇਨਤੀ ਹੈ ਸਭ ਸੰਤਾਂ ਦੇ ਸਿਰ ਉੱਪਰ ਰਹਿਮਤਾਂ ਭਰੇ ਹੱਥ ਰੱਖੇ। ਇੱਕ ਵਾਰ ਤੁਕ ਸਰਵਣ ਕਰੋ ਜੀ।

ਸ੍ਰੀ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਖੁਦਾਵੰਦ ਕਰੀਮ ਅੱਲਾ ਤਾਲਾ ਭਗਵਾਨ ਚੋਜਾਂ ਦਾ ਭੰਡਾਰ ਹੈ, ਭੰਡਾਰ ਹੈ, ਖਿਰਮਣ ਹੈ, ਮਰਕਜ਼ ਹੈ। ਤੇ ਅੱਗੋਂ ਜੀ ਉਹਨਾਂ ਦੇ ਵਰਸਾਏ ਹੋਏ ਜਿਹੜੇ ਭਗਤ ਜਨ ਨੇ, ਈਵਨ ਗੁਰੂ ਸਾਹਿਬਾਨ ਵੀ, ਕਿਉਂਕਿ ਬਖਸ਼ਿਸ਼ ਹੋ ਗਈ ਇੱਕ ਦਿਨ ਬਾਬਾ ਨਾਨਕ ਦੇਵ ਜੀ ਨੂੰ, ਰੱਬ ਜੀ ਕਹਿਣ ਲੱਗੇ ਤੂੰ ਤੇ ਮੈਂ ਹੁਣ ਇੱਕ ਮਿੱਕੀ ਹੋ ਗਏ ਹਾਂ, ਤੂੰ ਗੁਰ ਪਰਮੇਸ਼ਰ ਹੋਇਓ, ਮੈਂ ਪਾਰਬ੍ਰਹਮ ਪਰਮੇਸ਼ਰ ਹੋਇਓ, ਮੈਂ ਤੇਰੇ ਨਾਲ ਹੈ, ਜਿਸ ਤੇ ਤੇਰੀ ਨਜ਼ਰ ਉਸ ਤੇ ਮੇਰੀ ਨਜ਼ਰ। ਪਰਮਾਤਮਾ ਕਹਿਣ ਲੱਗੇ ਨਾਨਕ ਜਿਸ ਤੇ ਤੇਰੀ ਨਜ਼ਰ ਉਸ ਤੇ ਮੇਰੀ ਨਜ਼ਰ, ਜਿਸ ਤੇ ਤੇਰੀ ਰਹਿਮਤ ਉਸ ਤੇ ਮੇਰੀ ਰਹਿਮਤ, ਜਿੱਥੇ ਤੂੰ ਹੈਗਾ ਉੱਥੇ ਮੈਂ ਹੋਵਾਂਗਾ। ਬਰਕਤਾਂ ਦੇ ਦਿੱਤੀਆਂ। ਅੱਗੇ ਬਾਬਾ ਨਾਨਕ ਦੇਵ ਜੀ ਨੇ ਪਰਮਾਤਮਾ ਦੇ ਸਾਰੇ ਸਾਰੇ ਚੋਜ ਬੜੇ ਵੰਡੇ ਨੇ ਤੇ ਬਹੁਤ ਨਿਹਾਲ ਕੀਤਾ ਹੈ, ਜਿੱਥੇ ਤੱਕ ਲੁਕਾਈ ਵਸਦੀ ਹੈ। ਕੋਈ ਵੀ ਬਾਬਾ ਜੀ ਦੇ ਕਰੀਬ ਵਿੱਚ ਆਇਆ, ਜਿਵੇਂ ਅੱਜ ਜੋ ਭੈਣ ਜੀ ਜਸਵਿੰਦਰ ਕੌਰ ਜੀ ਹੁਣੀ ਕੱਲ ਪਰਸੋਂ ਨਰਸੋਂ ਤੋਂ ਦੱਸ ਰਹੇ ਨੇ, ਬਾਬਾ ਬੂੜਾ ਛੋਟੀ ਉਮਰ ਵਿੱਚ ਕੋਲ ਆਏ ਨੇ, ਲੇਕਿਨ ਨਿਹਾਲ ਕਰ ਦਿੱਤਾ ਉਹਨਾਂ ਨੂੰ। ਔਰ ਜਦ ਤੱਕ ਚੰਦ ਸੂਰਜ ਹਨ, ਜਦ ਤੱਕ ਬਾਬੇ ਦਾ ਨਾਂ ਹੈ, ਜਦ ਤੱਕ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਤੁਸੀਂ ਅਸੀਂ ਬਿਵਾਣੀਆਂ ਕਹਾਣੀਆਂ ਕਰਾਂਗੇ, ਬਾਬਾ ਬੁੱਢਾ ਜੀ ਦਾ ਨਾਂ ਨਾਲ ਹੀ ਨਾਲ ਨਾਲ ਹੀ ਨਾਲ ਚੱਲਦਾ ਹੀ ਰਹੇ, ਰਮਤ ਹੋ ਗਈ। ਇਸੇ ਤਰ੍ਹਾਂ ਬਾਕੀਆਂ ਤੇ ਮਨਸੁਖ ਤੇ ਹੋ ਗਈ ਹੈ, ਭਗੀਰਥ ਤੇ ਹੋ ਗਈ ਹੈ, ਲਹਿਣਾ ਜੀ ਤੇ ਹੋ ਗਏ। ਕੱਲ ਅਰਜ਼ ਕੀਤਾ ਸੀ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਤੇ ਚੋਜ ਵੰਡਦੇ ਹੀ ਰਹੇ ਨੇ, ਵੰਡਦੇ ਰਹੇ। ਕੈਸਾ ਇੱਕ ਚੋਜ ਹੈ, ਇਹ ਕੌਣ ਹੈ? ਮੈਂ ਉਹੀ ਹਾਂ, ਪੁੱਛਣਾ ਮੈਂ ਉਹੀ ਹਾਂ ਜਿਹਨੂੰ ਬਾਬੇ ਨੇ ਨੇੜੇ ਨਹੀਂ ਆਉਣ ਦਿੱਤਾ, ਦੂਰ ਦੂਰ ਰੱਖਿਆ। ਮੈਂ ਉਹੀ ਹਾਂ ਜਿਹਨੂੰ ਗੁਰੂ ਅੰਗਦ ਦੇਵ ਜੀ ਨੇ ਵੀ ਨੇੜੇ ਨਹੀਂ ਆਉਣ ਦਿੱਤਾ, ਪਰ ਥੋੜੀ ਜਿਹੀ ਛੂਟ ਦੇ ਦਿੱਤੀ। ਮੈਂ ਉਹੀ ਹਾਂ ਜਿਹਨੂੰ ਗੁਰੂ ਅਮਰਦਾਸ ਜੀ ਨੇ ਥੋੜਾ ਜਿਹਾ ਨੇੜੇ ਆਣ ਦਿੱਤਾ, ਤੇ ਮੈਂ ਉਹੀ ਹਾਂ ਜਿਹਨੂੰ ਤੁਸੀਂ ਆਗਿਆ ਦਿੱਤੀ ਪਈ ਤੇ ਹਰਿਮੰਦਰ ਦੇ ਦੁਆਲੇ ਝਾੜੂ ਫੇਰ ਲਿਆ ਕਰ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹੌਲੀ ਹੌਲੀ ਇੱਕ ਬੀਬੀ ਧੱਕਾ ਪਈ ਦਿੰਦੀ ਹੈ, ਸੇਵਾ ਚੱਲਦੀ ਪਈ ਹੈ ਦਰਬਾਰ ਸਾਹਿਬ ਦੀ। ਸਿੱਖਾਂ ਨੇ ਆ ਕੇ ਦੱਸ ਦਿੱਤਾ ਜੇ ਮਾਈ ਟੋਕਰੀ ਵੀ ਚੁੱਕੀ ਲਿਆਉਂਦੀ ਹੈ, ਸੇਵਾ ਵੀ ਕਰਦੀ ਹੈ, ਪਰ ਕਦੀ ਕਦੀ ਇੰਜ ਇੰਜ ਕਰ ਦਿੰਦੀ ਹੈ। ਸਾਨੂੰ ਸਮਝ ਨਹੀਂ ਆਈ, ਸਤਿਗੁਰਾਂ ਨੇ ਪੁੱਛਣਾ ਕੀਤਾ, ਬੇਟਾ ਬੀਬੀ ਤੂੰ ਇਹ ਕੀ ਕਰਦੀ ਆ? ਆਖਣ ਲੱਗੀ ਜੀ ਮੇਰਾ ਪੁੱਤਰ ਬੇਟਾ ਫਰੰਟੀਅਰ ਵਿੱਚ ਘਰ ਸੁੱਤਾ ਪਿਆ ਤੇ ਮੈਂ ਪੰਗੂੜੇ ਵਿੱਚ ਪਾ ਕੇ ਆਈ ਹਾਂ, ਮਤੇ ਮੇਰੀ ਸੇਵਾ ਵਿੱਚ ਵਿਘਨ ਪੈ ਰਿਹਾ ਉਹਦੇ ਜਾਗਣ ਨਾਲ, ਇਸ ਲਈ ਮੈਂ ਇੱਥੇ ਹੀ ਪੰਗੂੜਾ ਹਿਲਾ ਦਿੰਦੀ ਹਾਂ, ਇੱਥੇ ਹੀ ਪੰਗੂੜਾ ਹਿਲਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਵੀ ਚੋਜ ਵਡਾਉਣਾ ਹੈ। ਬਾਕੀ ਗੁਰੂ ਸਾਹਿਬਾਨ ਨੇ ਸਾਰਿਆਂ ਨੇ ਪਰਮਾਤਮਾ ਦੇ ਖਜ਼ਾਨੇ ਦਿੱਤੀਆਂ ਹੋਈਆਂ ਦਾਤਾਂ ਦਾ ਚੋਜ ਵਡਾਉਣੇ, ਦਿਖਾਉਂਦੇ ਦਿਖਾਉਂਦੇ ਰਮਤਾਂ ਕਰਦੇ ਰਹੇ, ਝੋਲੀਆਂ ਭਰਦੇ ਰਹੇ, ਝੋਲੀਆਂ ਭਰਦੇ ਰਹੇ। ਉਹਨਾਂ ਤੋਂ ਅੱਗੇ ਚੱਲਦਿਆਂ ਚੱਲਦਿਆਂ ਬੇਅੰਤ ਭਗਤ ਜਨਾਂ ਨੇ ਤੇ ਬੇਅੰਤ ਸੰਤ ਜਨਾਂ ਨੇ, ਬੇਅੰਤ ਬੇਅੰਤ ਮਹਾਂਪੁਰਸ਼ਾਂ ਨੇ, ਜਿਨ੍ਹਾਂ ਤੇ ਜਿੰਨੀ ਬਖਸ਼ਿਸ਼ ਹੋਈ ਨਾ ਉਹਨੇ ਪਰਮਾਤਮਾ ਦੀ ਇਹ ਬਖਸ਼ਿਸ਼ ਵੰਡੀ ਹੈ, ਤੇ ਇਹ ਉਹਨਾਂ ਦਾ ਚੋਜ ਵਡਾਉਣਾ ਹੀ ਹੈ। ਮੈਂ ਹੁਣ ਗੱਲ ਵਧੇਰੇ ਲੰਬੀ ਨਾ ਕਰਾਂ, ਮਾਫੂਮ ਤੇ ਆਵਾਂ। ਸੰਤ ਦਾ ਹਿਰਦਾ ਬੜਾ ਹੀ ਕੋਮਲ ਹੁੰਦਾ, ਸਾਸਨ ਲਈ ਸੁਣਨੀ ਬੇਨਤੀ। ਸੰਤ ਦਾ ਹਿਰਦਾ ਬੇਅੰਤ ਕੋਮਲ ਹੁੰਦਾ ਹੈ, ਉਹ ਕਿਸੇ ਤੇ ਦੁੱਖ ਚੱਲ ਨਹੀਂ ਸਕਦਾ, ਸੁਖੀ ਚਾਹੁੰਦਾ ਹੈ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਕਿਸੇ ਨੂੰ ਦੁਖੀ ਦੇਖ ਕੇ ਆਪ ਅਨੰਦਪੁਰ ਵਿੱਚ ਵਸਦਾ ਹੋਇਆ ਆਪਣਾ ਆਨੰਦ ਉਜੜਿਆ ਉਜੜਿਆ ਸਮਝਦਾ, ਭਾਵੇਂ ਬਰਫ਼ ਨੂੰ ਅੱਗ ਲੱਗ ਜਾਏ। ਜਿਵੇਂ ਕਸ਼ਮੀਰ ਦੀ ਗੱਲ ਮੈਂ ਥੋੜੀ ਥੋੜੀ ਦੱਸ ਲਿਆ, ਕਿਉਂਕਿ ਵਕਤ ਕੋਤਾ ਹੈ, ਕਿੱਸਾ ਤੂਲਾ ਨਹੀਂ। ਬਰਫ਼ ਨੂੰ ਅੱਗ ਲੱਗ ਜਾਏ, ਕਸ਼ਮੀਰ ਵਿੱਚ ਅੱਗ ਲੱਗ ਜਾਏ, ਪਰ ਅਨੰਦਪੁਰ ਦੀ ਧਰਤੀ ਤੇ, ਪੁਰਫਜ਼ਾ ਧਰਤੀ ਤੇ ਬੈਠੇ ਹੋਏ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇੱਥੇ ਬੇਜ਼ਾਰ ਹੋ ਜਾਂਦੇ ਨੇ, ਕਿਸੇ ਦਾ ਦੁੱਖੜਾ ਦੇਖ ਨਹੀਂ ਸਕਦੇ। ਸੰਤ ਦਾ ਵੀ ਏਦਾਂ ਹੁੰਦਾ, ਕਿਉਂਕਿ ਉਹ ਕਿਸੇ ਵਲੀ ਔਲੀਆ ਪੀਰ ਤੋਂ ਵਰਸਾਏ ਹੋਏ ਹੁੰਦੇ ਨੇ। ਸੁਣਨਾ ਜੀ, ਸੰਤ ਰਿਦਾ ਨਵਨੀਤ ਸਮਾਨਾ। ਨਵਨੀਤ ਕਹਿੰਦੇ ਨੇ ਮੱਖਣ ਨੂੰ, ਜਿਨ੍ਹਾਂ ਨੇ ਬਜ਼ੁਰਗਾਂ ਨੇ ਮਾਪਿਆਂ ਨੇ ਆਪਣੇ ਬੱਚਿਆਂ ਦੇ ਨਾਂ ਨਵਨੀਤ ਸਿੰਘ ਜਾਂ ਨਵਨੀਤ ਕੌਰ ਰੱਖਿਆ ਹੋਵੇ, ਉਹ ਯਾਦ ਰੱਖੋ ਕਿ ਨਵਨੀਤ ਮੈਨੇ ਮੱਖਣ ਹੁੰਦਾ, BUTTER, ਬਟਰ, ਮੱਖਣ। ਸੰਤ ਦਾ ਹਿਰਦਾ ਮੱਖਣ ਵਰਗਾ ਹੁੰਦਾ, ਪਰ ਕਵੀ ਕਹਿੰਦਾ ਨਾ ਨਾ ਨਾ, ਮੇਰੇ ਤੋਂ ਭੁੱਲ ਹੋ ਗਈ ਹੈ, ਮੈਂ ਪੂਰਾ ਵਸਨ ਨਹੀਂ ਕਰ ਸਕਿਆ, ਸੰਤ ਦਾ ਹਿਰਦਾ ਏਦਾਂ ਨਹੀਂ। ਕਹਿੰਦੇ ਜੀ ਕਿਉਂ ਨਹੀਂ? ਇਸ ਲਈ ਭਾਈ ਜਿੰਨਾ ਚਿਰ ਬਟਰ ਮੱਖਣ ਫਰਿੱਜ ਵਿੱਚ ਪਿਆ ਹੈ,
ਬਾਹਰ ਭਾਵੇਂ ਕਿੰਨੀ ਕਾਂਖ ਨਿਕਲਦੀ ਗਰਮੀ ਪਵੇ ਉਹਨੂੰ ਕੋਈ ਫਰਕ ਨਹੀਂ ਪੈਂਦਾ, ਉਹ ਤਾਂ ਠੰਡੇ ਥਾਂ ਪਿਆ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਕਹਿੰਦੇ ਨੇ ਸੰਤ ਰਿਦਾ ਨਵਨੀਤ ਸਮਾਨਾ, ਕਹਾ ਕਵੀ ਨੇ ਪਰ ਕਹਿ ਨਾ ਜਾਨਾ, ਨਿਜ ਪ੍ਰਤਾਪ ਦਰਵੇ ਨਵਨੀਤਾ, ਪਰ ਦੁੱਖ ਹੇਤ ਦਰਵੇ ਸੰਤ ਪੁਨੀਤਾ। ਆਪਣੇ ਨੂੰ ਉਹਨੂੰ ਸੇਕ ਲੱਗੇ ਨਾ, ਗਰਮ ਰੋਟੀ ਤੇ ਮੱਖਣ ਰੱਖ ਲਓ, ਅਸੀਂ ਕਈ ਵਾਰੀ ਬੀਬੇ ਨੂੰ ਕਹਿੰਦਾ ਵੀ ਪਰੌਠਾ ਗਰਮ ਹੈ ਤਾਂ ਇੰਨਾ ਕੁ ਮੱਖਣ ਦੇ ਦਿਓ, ਖਾ ਲਈਏ ਜ਼ਰਾ ਇਹਨੂੰ ਟਰੋਟ ਹੋ ਜਾਏ, ਪਰ ਉਹ ਨਾਲ ਨਾਲ ਕਹਿ ਦਿੰਦੇ ਵੀ ਭਾਜੀ ਵਧੀਆ ਨਹੀਂ ਹੁੰਦਾ। ਪਰ ਕੀ ਕਰੀਏ ਹੁਣ, ਪੈਟਰੋਲ ਚੁੱਕੇ ਅੱਜ ਭਲ ਕੇ ਮਿਲਦਾ ਨੀ, ਪੈਟਰੋਲ ਦੇ ਨਾਲ ਮੋਬਾਈਲ ਆਇਲ ਵੀ ਤਾਂ ਪਾਉਣਾ ਪੈਂਦਾ ਨਾ ਗੱਡੀ ਚ, ਮੋਬਾਈਲ ਆਇਲ ਵੀ ਪਾਉਣਾ ਪੈਂਦਾ ਇਹ ਗਲੇ ਤਰ ਰੱਖਣ ਵਾਸਤੇ। ਸਾਨੂੰ ਸਭ ਪਤਾ ਪਈ ਇਹ ਹਾਰਮਫੁਲ ਹੈ, ਸ਼ਕਤੀ ਵਧੀਆ ਨਹੀਂ, ਲੇਕਿਨ ਇਹਨਾਂ ਨੂੰ ਜੇ ਹਥਿਆਰ ਹੀ ਖੁੰਡਾ ਹੋ ਗਿਆ ਤਾਂ ਫਿਰ ਕੀ ਕਰਾਂਗੇ ਇੱਥੇ ਆ ਕੇ। ਬੀਬ ਜੀ ਨੇ, ਜਸਵਿੰਦਰ ਕੌਰ ਜੀ ਨੇ ਫਿਰ ਕਹਿ ਦੇਣਾ ਪਈ ਭਾਈ ਸਾਹਿਬ ਜੀ ਉੱਥੇ ਤਾਂ ਕੁਛ ਹੋਇਆ ਨੀ, ਕੀ ਗੱਲ ਇੱਥੇ ਸੱਤ ਅੱਠ ਅਕਤੂਬਰ ਨੂੰ ਏਦਾਂ ਨਾ ਹੋ ਜਾਏ। ਇਹਨੇ ਫਿਰ ਜਾਂਦਿਆਂ ਘਿਓ ਵਾਲ ਕੇ ਰੱਖ ਦੇਣਾ ਪਿਆ, ਲੋ ਲੈ ਲੋ ਪੀ ਲੋ। ਸੰਤ ਰਿਦਾ ਨਵਨੀਤ ਸਮਾਨਾ, ਸੰਤ ਦਾ ਹਿਰਦਾ ਮੱਖਣ ਵਰਗਾ ਹੈ, ਪਰ ਤੋਲ ਬੋਲ ਪੂਰਾ ਨਹੀਂ ਮੈਂ ਕਹਿ ਸਕਿਆ। ਕਵੀ ਕਹਿੰਦਾ ਮੱਖਣ ਨੂੰ ਆਪੂ ਨੂੰ ਸੇਕ ਲਗੇ ਤੇ ਦਰਵੀਭੂਤ ਹੁੰਦਾ ਹੈ, ਵਗ ਵਗ ਜਾਂਦਾ ਹੈ, ਭਾਵੇਂ ਕਿੰਨੀਆਂ ਉਹਦੀਆਂ ਰੋਟੀ ਦੀਆਂ ਅਸੀਆਂ ਮੋੜ ਮੋੜ ਰੱਖੀਏ ਫਿਰ ਵੀ ਵਗ ਜਾਂਦਾ ਹੈ, ਉਸ ਨੂੰ ਆਪੂ ਨੂੰ ਸੇਕ ਲੱਗੇ। ਪਰ ਸੰਤ ਦਾ ਹਿਰਦਾ ਕਿਸੇ ਨੂੰ ਸੇਕ ਲੱਗੇ ਆਪ ਇੱਥੇ ਦਰਵੀਭੂਤ ਹੋ ਜਾਂਦਾ ਹੈ। ਆਖੋ ਸਤਨਾਮ ਸ਼੍ਰੀ ਗੁਰੂ। ਮੱਖਣ ਨੂੰ ਆਪੂ ਨੂੰ ਸੇਕ ਲੱਗੇ ਤਾਂ ਤਰਲ ਬਣਦਾ ਹੈ, ਸੰਤ ਦਾ ਹਿਰਦਾ ਕਿਸੇ ਨੂੰ ਸੇਕ ਲੱਗੇ ਇੱਥੇ ਦਰਵੀਭੂਤ ਹੋ ਜਾਂਦਾ ਹੈ। ਮੈਂ ਜਾਣਦਾ ਹਾਂ ਦਿੱਲੀ ਨੂੰ ਸਿਰ ਧੜ ਦੀ ਬਾਜ਼ੀ ਲਾ ਦਿਆਂਗਾ। ਰਾਜਾ ਸਾਹਿਬ ਦੇ ਮਨ ਵਿਚ ਆਈ ਤੇ ਮੱਲੇ ਪਹੁੰਚ ਗਏ, ਟਹਿਲਦੇ ਨਾ ਚੇਲ ਕਦਮੀ ਕਰਦੇ ਕਰਦੇ ਮੱਲੇ ਪਿੰਡ ਵਿਚ ਪਹੁੰਚ ਗਏ, ਨਾਲ ਬ੍ਰਹਮ ਗਿਆਨੀ ਬਾਬਾ ਭਾਈ ਸਾਹਿਬ ਜੀ ਭਾਈ ਜਵਾਹਰ ਸਿੰਘ ਸਾਹਿਬ ਜੀ ਦੇ ਪੋਤੇ ਨੂੰ ਲੈ ਲਿਆ। ਨਾ ਤੇ ਕੁਛ ਉਸਦਾ ਹੋਰ ਸੀ, ਪਰ ਉਹਨਾਂ ਨੂੰ ਉਹ ਬੂਝਾ ਕਹਿੰਦੇ ਸੀ। ਤੁਰੇ ਜਾਣ ਤਾਂ ਕਹਿਣ ਲੱਗੇ ਬੂਝਿਆ ਮੰਜੀ ਚੱਕ ਚਲੀਏ, ਬਾਹਰ ਨੂੰ ਚਲੀਏ, ਚੇਲ ਕਦਮੀ ਕਰੀਏ। ਬਾਹਰ ਚਲੇ ਗਿਆ, ਕਹਿਣ ਲੱਗੇ ਉਹ ਜਿਹੜਾ ਬਾਗ ਹੈ ਨਾ ਮੱਲੇ ਦਾ ਬਾਗ ਜਿਹੜਾ ਮਸ਼ਹੂਰ ਹੈ, ਉਹਦੇ ਵਿੱਚ ਸਾਫ਼ ਸੁਥਰੀ ਥਾਂ ਦੇਖ ਕੇ ਨਾ ਉੱਥੇ ਮੰਜੀ ਡਾਹ ਰਿਹਾ। ਉਸਨੇ ਬਾਗ ਵਿੱਚ ਹੀ ਗਿਆ ਤੇ ਅੱਗੇ ਸਾਫ਼ ਸੁਥਰੀ ਜਗ੍ਹਾ ਦੇਖ ਕੇ ਉੱਥੇ ਮੰਜੀ ਵਿਛਾ ਦਿੱਤੀ। ਰਾਜਾ ਸਾਹਿਬ ਜੀ ਤਸ਼ਰੀਫ ਫਰਮਾ ਹੋ ਗਿਆ, ਬੈਠ ਗਿਆ ਉੱਪਰ। ਉਸਨੇ ਪੁੱਛਿਆ ਬੂਝਿਆਂ ਨੇ, ਮਹਾਰਾਜ ਜੀ ਕੁਛ ਖਾਣ ਪੀਣ ਦਾ ਪ੍ਰਬੰਧ ਕੀ ਕਰੇ? ਕਹਿਣ ਲੱਗੇ ਨਾ ਨਾ ਨਾ, ਛੇਤੀ ਕਰ ਛੇਤੀ ਕਰ, ਕਿਤੇ ਪਰਮਹੰਸ ਸੰਤ ਭੂਰੀ ਵਾਲਿਆਂ ਨੂੰ ਲੱਭ ਕੇ ਲਿਆ। ਉਹਨਾਂ ਨੂੰ ਲੱਭ ਕੇ ਲਿਆ, ਉਹ ਟੁਰ ਗਿਆ। ਕਹਿਣ ਲੱਗੇ ਦੇਰ ਨਾ ਲਾਈ, ਛੇਤੀ ਲੱਭ ਕੇ ਲਿਆਓ, ਕਿਤੋਂ ਵੀ ਲੱਭਦੇ ਨੇ। ਤੇ ਸੰਤ ਭੂਰੀ ਵਾਲਿਆਂ ਦਾ ਏਡਾ ਆਦਰ ਕਰਦੇ ਸੀ ਰਾਜਾ ਸਾਹਿਬ ਜੀ, ਜੇ ਕਿਸੇ ਨੇ ਪੁੱਛਣਾ ਮਹਾਰਾਜ ਜੀ ਭੇਜਣ ਦਾ ਤੁਸੀਂ ਇੱਥੇ ਨਹੀਂ ਹੁੰਦੇ ਤਾਂ ਕਿਹਦੀ ਸੇਵਾ ਕਰੀਏ, ਕਿਹਦੀ ਚਾਕਰੀ ਕਰੀਏ? ਤੇ ਉਹਨਾਂ ਨੇ ਕਹਿਣਾ ਇਹ ਪਰਮਹੰਸ ਹਨ, ਸੰਤ ਭੂਰੀ ਵਾਲੇ, ਇਹਨਾਂ ਦੀ ਸੇਵਾ ਕਰ ਲਿਆ ਕਰੋ, ਮੇਰੀ ਸੇਵਾ ਆਪੇ ਹੋ ਜਾਂਦੀ ਹੈ। ਵੱਡੀਆਂ ਸ਼ਕਤੀਆਂ ਦੇ ਮਾਲਕ ਸਨ ਨਾ ਇਹਨੇ ਨੂੰ, ਜੇ ਮੈਨੂੰ ਨਾਂ ਨਾ ਵਿਸਰਦਾ ਹੋਵੇ, ਇੱਕ ਸਰਦਾਰ ਜੀ ਪ੍ਰੇਮੀ ਬਾਬਾ ਦੇ ਦੀਵਾਨ ਸਿੰਘ ਆ ਗਏ, ਦੀਵਾਨ ਸਿੰਘ ਸਾਹਿਬ ਜੀ ਆ ਗਏ। ਉਹਨਾਂ ਨੂੰ ਨਹੀਂ ਸੀ ਪਤਾ ਭੀ ਰਾਜਾ ਸਾਹਿਬ ਬਾਗ ਵਿੱਚ ਆਏ, ਉਹ ਤਾਂ ਵੈਸੇ ਹੀ ਆ ਸਕੇ। ਵੇਖਿਆ ਦਰਸ਼ਨ ਕਰਕੇ ਨਿਹਾਲ ਹੋ ਗਿਆ, ਨਿਹਾਲ ਹੋ ਗਿਆ। ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ, ਨਿਹਾਲ ਹੋ ਗਿਆ ਦੀਵਾਨ ਸਿੰਘ। ਚਰਨੀ ਲੱਗ ਕੇ ਕਹਿਣ ਲੱਗਾ ਮਹਾਰਾਜ ਜੀ ਕੁਛ ਖਾਧਾ ਪੀਤਾ ਹੈ ਜਾਂ ਮੈਂ ਪ੍ਰਬੰਧ ਕਰਾਂ? ਕਹਿਣ ਲੱਗੇ ਨਾ ਵੇ ਦੀਵਾਨ ਸਿਆ, ਇੱਕ ਆਫਤ ਆਉਣ ਵਾਲੀ ਹੈ, ਇੱਕ ਬਲਾ ਆਉਣ ਵਾਲੀ ਹੈ, ਤੂੰ ਜਾ ਕਿਤੋਂ ਝਟਪਟ ਜਾ ਕੇ ਨਾ ਸੰਤ ਭੂਰੀ ਵਾਲਿਆਂ ਨੂੰ ਲੱਭ ਕੇ ਲਿਆ, ਲੱਭ ਕੇ ਲਿਆ, ਜਲਦੀ ਆਓ, ਦੇਰ ਨਾ ਕਰੋ, ਮੈਨੂੰ ਖਾਣ ਪੀਣ ਦੀ ਕੋਈ ਜ਼ਰੂਰਤ ਨਹੀਂ ਹੈ, ਜਿੱਥੇ ਵੀ ਪਰਮਹੰਸ ਸੰਤ ਬਾਬਾ ਭੂਰੀ ਵਾਲੇ ਲੱਭ ਪੈਣ ਉਹਨਾਂ ਨੂੰ ਲੈ ਕੇ ਆਓ। ਤੇ ਇਹ ਦੋਨੋਂ ਚਲੇ ਗਏ, ਬੂਝਾ ਵੀ ਲੱਭਣ ਚਲੇ ਗਿਆ ਤੇ ਦੀਵਾਨ ਸਿੰਘ ਵੀ ਚਲੇ ਗਿਆ। ਇਤਫਾਕਨ ਨਾਲੇ ਉਹ ਚੋਜੀ ਪ੍ਰੀਤਮ ਹੈ ਨਾ ਰਾਜਾ ਸਾਹਿਬ ਜੀ, ਉਹਨਾਂ ਦੇ ਵੀ ਚੋਜ ਵਡਾਣੇ ਨੇ। ਇਹਨਾਂ ਨੂੰ ਸੰਤ ਭੂਰੀ ਵਾਲੇ ਆ ਗਏ, ਉਹਨਾਂ ਨੇ ਦੰਡਵਤ ਪ੍ਰਣਾਮ ਕੀਤੀ, ਨਮਸਕਾਰ ਕੀਤੀ ਰਾਜਾ ਸਾਹਿਬ ਜੀ ਨੂੰ। ਰਾਜਾ ਸਾਹਿਬ ਜੀ ਨੇ ਦੋਨੋਂ ਹੱਥ ਪਕੜ ਲਿਆ, ਆਖਣ ਲੱਗੇ ਮਹਾਰਾਜ ਜੀ ਇਹ ਮੱਲੇ ਪਿੰਡ ਵਿੱਚ ਜਾਓ, ਉੱਥੇ ਤਾਂ ਬੜਾ ਕਲਯੁਗ ਆ ਗਿਆ ਹੈ, ਕਲਯੋਗਣਾ ਫਿਰਦੀਆਂ ਪਈਆਂ ਨੇ, ਮਹਾਰਾਜ ਜੀ ਹੁਕਮ ਕਰੋ। ਕਹਿੰਦੇ ਨੇ ਪਿੰਡ ਦੋ ਧੜਿਆਂ ਵਿੱਚ ਵੰਡਿਆ ਗਿਆ ਹੈ, ਪਿੰਡ ਦੋ ਪਾਰਟੀਆਂ ਬਣ ਗਈਆਂ ਨੇ, ਕਲੇਸ਼ ਬੜਾ ਖੜਾ ਹੋ ਜਾਣਾ ਤੇ ਉੱਥੇ ਤੇ ਕਤਲੋ ਗਾਰਤ ਹੋਣ ਦਾ ਵੀ ਡਰ ਹੈ, ਤੁਸੀਂ ਜਾਓ। ਇਤਿਹਾਸ ਕਹਿੰਦਾ ਜਿਵੇਂ
ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਪੌਣ ਕੇ ਗੌਣ ਕੋ ਜਾਤ ਨਿਵਾਰੇ। ਇਸ ਸਪੀਡ ਨਾਲ ਸੰਤ ਭੂਰੀ ਵਾਲੇ ਪਿੰਡ ਵਿਚ ਗਏ, ਲੇਕਿਨ ਜਾਣ ਤੋਂ ਪਹਿਲਾਂ ਕਹਿਣ ਲੱਗੇ ਰਾਜਾ ਸਾਹਿਬ ਜੀ ਭਈ ਜੇ ਉੱਥੋਂ ਕਤਲੋ ਗਾੜ ਤੇ ਖੂਰੇ ਸੀ ਹੋਣੀ ਆ ਨਾ, ਤਾਂ ਅਸੀਂ ਬੇਨਤੀ ਕਰਦੇ ਭਈ ਤੁਸੀਂ ਵੀ ਨਾਲ ਚਲੋ, ਤੁਸੀਂ ਵੱਡਾ ਬਾਨਣ ਬੰਨ ਸਕਦੇ ਹੋ, ਤੁਸੀਂ ਨਾਲ ਚਲੋ। ਤੇ ਕਹਿਣ ਲੱਗੇ ਨਹੀਂ ਪੂਰੀ ਵਾਲੇ ਭਈ ਤੁਸੀਂ ਚਲੋ, ਪਹੁੰਚੋ ਸੇ ਜਲਦੀ ਜਲਦੀ। ਜਾ ਕੇ ਵੇਖਿਆ ਤਾਂ ਦੋਨੋ ਹੀ ਪਾਰਟੀਆਂ ਦੋਨੋ ਹੀ ਧੜੇ ਡਾਂਗਾਂ ਛਬੀਆਂ ਬਰਛੀਆਂ ਲੈ ਕੇ ਤਲਵਾਰਾਂ ਲੈ ਕੇ ਖਲੋਤੇ। ਵੈਸੇ ਕਦੀ ਕਦਾਈ ਇਹ ਸਾਡੇ ਪਿੰਡ ਵਿਚ ਵਰਤਦੀ ਸੀ, ਮੇਰੇ ਵੀਰ ਖਹਿਰਾ ਸਾਹਿਬ ਜਾਣਦੇ ਨੇ, ਏਦਾਂ ਅਕਸਰ ਪਿੰਡਾਂ ਵਿਚ ਹੋ ਜਾਂਦੀ ਹੈ। ਕਈ ਤਾਂ ਐਵੇਂ ਨਾਲ ਤੁਰ ਪੈਂਦੇ ਨੇ, ਚਲੋ ਵੀ ਸਾਡਾ ਮਿੱਤਰ ਦੀ ਹੈਲਪ ਕਰਨੀ ਹੈ। ਛਬੀਆਂ ਡਾਂਗਾਂ ਲੈ ਕੇ ਦੋਨੋ ਪਾਰਟੀਆਂ ਖਲੋਤੀਆਂ ਤੇ ਸੰਤ ਭੂਰੀ ਵਾਲੇ ਰਵਾਂ ਰਵੀ ਬੜੀ ਤੇਜ਼ੀ ਨਾਲ ਜਾ ਰਹੇ ਪਿੰਡ ਵਿਚ। ਜਾ ਕੇ ਵੇਖਿਆ ਦੋਨੋ ਪਾਰਟੀਆਂ ਖੜੀਆਂ ਨੇ ਤੇ ਵਿਚਕਾਰ ਰਾਜਾ ਸਾਹਿਬ ਜੀ ਖਲੋਤੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਕਿੱਧਰ ਦੀ ਆ ਗਏ, ਇਹ ਕਿਵੇਂ ਪਹੁੰਚ ਗਏ ਇੱਥੇ? ਰਾਜਾ ਸਾਹਿਬ ਜੀ ਬੜੀ ਉੱਚੀ ਲੰਬੀ ਬਾਂਹ ਕਰਕੇ ਖਲੋਤੇ ਨੇ। ਇਸ ਚੋਜ ਨੂੰ ਇੱਕ ਵਾਰੀ ਤੁਕ ਦਾ ਆਸਰਾ ਲੈ ਕੇ ਕਹਿ ਲਈਏ

ਜਦੋਂ ਐਨ ਸਫੇਦ ਬਸਤਰ ਪਹਿਨੇ ਹੋਏ, ਚਿਹਰਾ ਦਗਦਗ ਕਰਦਾ ਹੋਇਆ, ਹਜ਼ਾਰਾਂ ਰੋਸ਼ਨੀਆਂ ਨੂੰ ਮਾਤ ਪਾਉਂਦਾ ਹੋਇਆ ਚਿਹਰਾ ਵਿਚਕਾਰ ਖਲੋਤਾ ਤੇ ਬਾਂਹ ਉੱਚੀ ਕੀਤੀ ਦੇਖੀ ਨੇ ਸੰਤ ਭੂਰੀ ਵਾਲਿਆਂ ਨੇ, ਹੈਰਾਨ ਹੀ ਰਹਿ ਗਏ। ਲੇਕਿਨ ਇਧਰ ਕੀ ਅਸਰ ਹੋ ਗਿਆ ਇਸ ਚੋਜ ਵਡਾਣੇ ਦਾ, ਭੇ ਦੋਨੋਂ ਪਾਰਟੀਆਂ ਪਿੱਛੇ ਹੋ ਗਈਆਂ ਤੇ ਸੁੰਨ ਹੋ ਗਈਆਂ। ਰਾਜਾ ਸਾਹਿਬ ਨੂੰ ਵਿਚਕਾਰ ਖਲੋਤਿਆਂ ਬਰਫ਼ ਹੋ ਗਈਆਂ ਦੋਨੋਂ ਪਾਰਟੀਆਂ, ਵੇਖ ਕੇ ਯਕ ਹੋ ਗਈਆਂ। ਕੋਈ ਬੋਲੇ ਨਾ, ਕੋਈ ਕੁਝ ਨਾ ਕਹੇ, ਕੋਈ ਚੂ ਨਾ ਕਹੇ। ਲੇਕਿਨ ਭੂਰੀ ਵਾਲੇ ਵੀ ਪਹੁੰਚ ਗਏ, ਦੋਨਾਂ ਪਾਰਟੀਆਂ ਨੂੰ ਆਰਾਮ ਅਮਨ ਚੈਨ ਕਾਇਮ ਕਰਨ ਲਈ ਆਖ ਕੇ, ਤੇ ਰਾਜਾ ਸਾਹਿਬ ਜੀ ਉੱਥੋਂ ਗਾਇਬ ਹੋ ਗਏ। ਰਾਜਾ ਸਾਹਿਬ ਜੀ ਗਾਇਬ ਹੋ ਗਏ। ਭੂਰੀ ਵਾਲੇ ਸੰਤਾਂ ਨੇ ਦੋਨਾਂ ਪਾਰਟੀਆਂ ਦੇ ਮੁਖੀਆਂ ਨੂੰ ਸੱਦਿਆ ਔਰ ਉਹਨਾਂ ਤੋਂ ਸਹੁੰ ਖਾਈਆਂ, ਉਹਨਾਂ ਤੋਂ ਲਿਖਵਾਇਆ ਕਿ ਆਇੰਦਾ ਇਸ ਪਿੰਡ ਵਿੱਚ ਅਮਨ ਬਰਕਰਾਰ ਰੱਖਣਾ ਹੈ, ਹਰ ਕੀਮਤ ਤੇ ਰੱਖਣਾ ਹੈ, ਆਪੋ ਵਿੱਚ ਕਤਲੋ ਗਾਰਤ ਨਹੀਂ ਕਰਨੀ। ਤੇ ਜਾ ਕੇ ਵੇਖਿਆ ਨਾ ਸੰਤ ਭੂਰੀ ਵਾਲ ਜੋ ਮੁੜੇ ਤੇ ਮੰਜੇ ਤੇ ਫਿਰ ਬਾਗ ਵਿੱਚ ਰਾਜਾ ਸਾਹਿਬ ਜੀ ਉਸੇ ਤਰ੍ਹਾਂ ਜਲਵਾਨ ਮਾ ਤੇ ਤਸ਼ਰੀਫ ਫਰਮਾ। ਉਹਨਾਂ ਨੇ ਪੁੱਛਿਆ ਸੰਗੀਆਂ ਸਾਥੀਆਂ ਜਿਹੜੇ ਨੇੜੇ ਬੈਠੇ ਸੀ ਤੇ ਰਾਜਾ ਸਾਹਿਬ ਕਿਤੇ ਗਏ ਸਨ ਕਿ ਨਹੀਂ ਜੀ? ਉਹ ਕਹਿਣ ਲੱਗੇ ਨਹੀਂ, ਇੱਥੇ ਜਿਉਂ ਬੈਠੇ ਨੇ ਇੱਥੇ ਬੈਠੇ ਨੇ, ਮੰਜੇ ਤੇ ਬੈਠੇ ਨੇ, ਆਸਣ ਜਮਾਈ ਬੈਠੇ ਨੇ। ਭੂਰੀ ਵਾਲੇ ਕਹਿਣ ਲੱਗੇ ਕੀ ਕੌਤਕ ਵਰਤਾਇਆ ਹੈ ਨਾਭ ਸਾਹਿਬ ਜੀ ਨੇ, ਕੀ ਕਲਾ ਵਰਤਾਈ ਆ, ਕੈਸਾ ਚੋਟ ਵਡਾਣਾ ਵਰਤਾਇਆ ਕਿ ਖੂਨ ਚੱਲਣ ਤੋਂ ਪਹਿਲਾਂ ਪਹਿਲਾਂ ਖੂਨ ਰਹੇ ਸੀ, ਹੋਣ ਦੇ ਵਕਤ ਤੇ ਆਪ ਜੀ ਉੱਥੇ ਵੀ ਪਹੁੰਚੇ ਹੋਏ ਸਨ ਤੇ ਇੱਥੇ ਵੀ ਬੈਠੇ ਹਨ, ਮੈਨੂੰ ਮੁਗਾਲਤਾ ਨਾ ਲੱਗਦਾ ਹੋਵੇ। ਭੂਰੀ ਵਾਲੇ ਕਹਿਣ ਲੱਗੇ ਨਹੀਂ ਨਹੀਂ, ਹਕੀਕਤ ਨੇ ਏਦਾਂ ਹੀ ਹੋਇਆ ਕਿ ਰਾਜਾ ਸਾਹਿਬ ਜੀ ਬਾਗ ਵਿੱਚ ਮੰਜੀ ਤੇ ਵੀ ਬੈਠੇ ਨੇ ਤੇ ਉੱਥੇ ਦੋਨਾਂ ਧੜਿਆਂ ਦੀ ਸੁਲਾ ਸਫਾਈ ਕਰਵਾ ਕੇ ਉਹ ਵੀ ਕੰਮ ਕਰਵਾ ਦਿੱਤਾ। ਮੇਰੇ ਮਾਲਕ ਦੇ ਚੋਜ ਵਡਾਣੇ ਨੇ। ਇਤਿਹਾਸ ਬਹੁਤ ਲੰਬਾ ਚੌੜਾ ਹੈ, ਲੇਕਿਨ ਕਮਾਲ ਦੀ ਗੱਲ ਇਹ ਹੈ ਕਿ ਜਿਉਂ ਜਿਉਂ ਬਿਆਨ ਕਰੀਏ ਸਰੂਰ ਆਉਂਦਾ ਹੈ, ਸਰੂਰ ਆਉਂਦਾ ਹੈ। ਇਹ ਚੋਜੀ ਪ੍ਰੀਤਮ ਦੇ ਕੀਤੇ ਹੋਏ ਚੋਜ ਨੇ। ਇਹ ਦੇਖੋ ਨਾ, ਜਿਹੜੇ ਉਸ ਇਲਾਕੇ ਦੇ ਰਹਿਣ ਵਾਲੇ ਹੋ ਤੁਸੀਂ, ਝਿੰਗੜਾਂ ਦੇ, ਮੁਕੰਦਪੁਰ ਦੇ ਤੇ ਹੋਰ ਨੇੜੇ ਨੇੜੇ ਮੱਲੇ ਦੇ, ਦੌਲੇ ਔਰ ਕਰਮੀ ਦੇ ਲਗਾਤਾਰ ਚਾਰ ਬੱਚੀਆਂ ਹੋ ਗਈਆਂ। ਲਗਾਤਾਰ ਇੱਕ ਜਾਂ ਦੋ ਬੱਚੀਆਂ ਤੇ ਗ੍ਰਸਤੀ ਬੰਦਾ ਚੱਲ ਜਾਂਦਾ, ਪਰ ਜਦੋਂ ਇੱਦਾਂ ਲਗਾਤਾਰ ਹੋਣ ਲੱਗ ਪੈਣ ਤਾਂ ਫਿਰ ਬੜੀ ਮੁਸ਼ਕਿਲ ਬਣ ਜਾਂਦੀ। ਔਰ ਗਜ਼ਬ ਦੀ ਬਾਤ ਹੈ ਕਿ ਰਾਜਾ ਸਾਹਿਬ ਜ਼ਿਆਦਾਤਰ ਰਹਿੰਦੇ ਵੀ ਦੌਲੇ ਦੇ ਘਰੇ, ਕਰਮੀ ਦੇ ਘਰੇ ਰਹਿਣ। ਲੋਕੀ ਕਹਿਣ ਇਹ ਸੇਵਾ ਵੀ ਬੜੀ ਕਰਦੀ ਹੈ, ਸੇਵਾ ਵੀ ਬੜਾ ਕਰਦਾ ਹੈ, ਇਹਨੂੰ ਭਾਗ ਨਹੀਂ ਲੱਗਦੇ, ਕਿਉਂਕਿ ਲੋਕਾਂ ਦੀ ਇਹ ਬਾਤ ਹੈ। ਚੱਟ ਬੋਲੀਆਂ ਬਣਾਉਣ ਲੱਗ ਪੈਂਦੇ, ਗਜ਼ ਗਜ਼ ਲੰਬੀਆਂ, ਮੀਲ ਮੀਲ ਲੰਬੀਆਂ। ਇੱਥੇ ਗੱਲ ਹੋਈ ਤੇ ਹੁਣੇ 100 ਸਾਲ ਪਹੁੰਚ ਜਾਣੀ, ਇੱਥੇ ਗੱਲ ਹੋਈ ਤੇ ਹੁਣੇ ਗਰੇਵਜ਼ੈਂਡ ਪਹੁੰਚ ਜਾਣੀ, ਇਧਰੋਂ ਲੀਡਸ ਤੇ ਪਰੇ ਪਹੁੰਚ ਜਾਂਦੇ। ਗੱਲ ਕਹਿੰਦੀ ਹੈ ਤੂੰ ਮੈਨੂੰ ਜ਼ਰਾ ਕੁ ਮੂੰਹ ਚੋਂ ਕੱਢ, ਮੈਂ ਤੈਨੂੰ ਸ਼ਹਿਰ ਤੋਂ ਬਾਹਰ ਕੱਢ ਦੇਵਾਂਗੀ। ਖੈਰ ਬੜੇ ਸਾਲ ਗੁਜ਼ਰ ਗਏ, ਇੱਕ ਦਿਨ ਬੀਬੀ ਕਰਮੀ ਨੂੰ ਬੁਲਾਇਆ, ਕਹਿਣ ਲੱਗੇ ਇੱਥੇ ਬੂਹੇ ਚ ਬਹਿ ਜਾ, ਬੈਠੀ ਰਹਿ। ਉਹ ਚੁੱਕੇ ਡਿਟਰਮਿਨ ਸੀ, ਵਿਸ਼ਵਾਸ ਬਹੁਤ ਸੀ ਉਹਨੂੰ, ਥੱਕਾ ਪਿਆ ਵਗੇ ਸਰਦੀ ਕਹਿਰਾਂ ਦੀ, ਉਹ ਬੈਠੀ ਰਹੀ ਸਾਰੀ ਰਾਤ। ਉਸਨੇ ਉਸੇ ਤਰ੍ਹਾਂ ਗੁਜ਼ਾਰ ਦਿੱਤੀ, ਨਾ ਕੋਈ ਘਰੋਂ ਭੂਰਾ ਲਿਆਈ, ਨਾ ਕੋਈ ਕੰਬਲ ਲਿਆਈ, ਨਾ ਕੋਈ ਚਾਦਰ, ਜਿਹੜੀ ਕੋਈ ਚੁਤਹੀ ਉੱਪਰ ਪਈ ਹੋਈ ਸੀ ਉਹ ਉਹਦੇ ਨਾਲ ਰਾਤ ਗੁਜ਼ਾਰ ਦਿੱਤੀ। ਤੇ ਰਾਜਾ ਸਾਹਿਬ ਜੀ ਪਤਾ ਨੀ ਹੁਣ ਮਾਲਕ ਨੇ, ਉਹ ਤਾਂ ਸਰਕਾਰ ਨੇ, ਹਜ਼ੂਰ ਨੇ, ਉਹ ਬਾਹਰ ਗਏ, ਇਹਨੂੰ ਨੀ ਪਤਾ ਲੱਗਾ ਵਿਚਾਰੇ ਨੂੰ। ਮੁੜੇ ਆਏ ਜਿਸਲੇ ਤਾਂ ਰਾਜਾ ਸਾਹਿਬ ਕਹਿਣ ਲੱਗੇ ਕਰਮੀ ਇੱਥੇ ਬੈਠੀ ਹੈ ਸਾਰੀ ਰਾਤ? ਕਹਿੰਦੀ ਜੀ ਆਪਨੇ ਹੁਕਮ ਕੀਤਾ ਸੀ ਇੱਥੇ ਬੈਠੀ ਆ, ਜਾ ਘਰ ਜਾ। ਉਸ ਤੋਂ ਬਾਅਦ ਘਰ ਚਲੇ ਗਏ, ਬੜੀ ਸੇਵਾ ਕੀਤੀ। ਇੱਕ ਸਾਲ, ਦੋ ਸਾਲ, ਚਾਰ ਸਾਲ ਹੋਰ ਲੰਘ ਗਏ, ਇੱਕ ਦਿਨ ਬੜੀ ਸੇਵਾ ਕੀਤੀ। ਫਿਰ ਤੇ ਕਹਿਣ ਲੱਗੇ ਜਾ ਪਾਣੀ ਦਾ ਗੜਵਾ ਲਿਆ ਇੱਕ। ਉਹ ਪਾਣੀ ਦੇ ਗੜਵੇ ਨਾਲ ਕਹਿਣ ਲੱਗਿਆ ਗਾਗੇ ਪਾਣੀ ਦੇ ਰਲਾ ਕੇ ਤੇ ਇਸ਼ਨਾਨ ਕਰ ਲਾ। ਪਾਣੀ ਸਰਦੀਆਂ ਦੇ ਦਿਨ ਪਾਣੀ ਠੰਡਾ, ਪਰ ਹੁਕਮ ਮੰਨ ਕੇ। ਇਸ ਲਈ ਸਤਿਗੁਰੂ ਕਹਿੰਦੇ ਨੇ ਹੁਕਮ ਮੰਨੋ, ਹੁਕਮ ਮੰਨ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਕਹਿਣ ਲੱਗਿਆ ਵੀ ਅੱਜ ਦੌਲਿਆ ਬੀਬੀ ਕਰਮੀ ਤੁਹਾਨੂੰ ਨਿਹਾਲ ਕਰਨਾ, ਤੁਸੀਂ ਮੇਰੀ ਬੇੜੀ ਦੀ ਸੇਵਾ ਕੀਤੀ ਹੈ। ਇਤਿਹਾਸ ਇਹ ਕਹਿੰਦਾ ਐਸਾ ਚੋਜ ਉਡਾਣਾ ਇੱਕ ਦਿਨ ਕੀਤਾ ਤੇ ਲਗਾਤਾਰ ਚਾਰ ਬੱਚੀਆਂ ਤੋਂ ਬਾਅਦ ਫਿਰ ਉਸਨੂੰ ਇੱਕ, ਦੋ, ਤਿੰਨ ਤੇ ਚਾਰ ਪੁੱਤਰ ਵੀ ਦੇ ਕੇ ਨਿਹਾਲ ਕਰ ਦਿੱਤਾ। ਇਹ ਜਿੱਥੇ ਪ੍ਰਮਾਤਮਾ ਦਾ

ਜਿਹਨਾਂ ਕੋਲ ਇਹ ਸ਼ਬਦ ਪਹੁੰਚ ਗਿਆ ਹੈ, ਕਾਗਜ਼ ਤੇ ਲਿਖਿਆ ਹੋਇਆ, ਉਹ ਉਚੇਚੇ ਤੌਰ ਤੇ ਉੱਚੀ ਚੀਕ ਹੈ ਜੀ। ਸੰਗਤਾਂ ਨੂੰ, ਵੈਸਿਆਂ ਨੂੰ ਵੀ ਮੈਨੂੰ ਪਤਾ ਵੀ ਯਾਦ ਨੇ ਇਸ ਲੋਕ, ਪਰ ਕਹਿਣ ਨਾਲ ਅੰਤਰ ਆਤਮਾ ਵੀ ਸਾਫ਼ ਹੋ ਜਾਂਦਾ, ਸੁਥਰਾ ਹੁੰਦਾ। ਕਹੀਏ ਜੀ।

Manam.

ਭਗਤ ਰਵਿਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ। ਇਸ ਦੇ ਵਿੱਚ ਭਗਤ ਰਵਿਦਾਸ ਜੀ ਬਹੁਤ ਇੰਪੋਰਟੈਂਟ ਕੁਐਸਚਨ ਜੋ ਹਨ ਰੇਜ਼ ਕਰ ਰਹੇ ਹਨ ਕਿ ਉਹ ਪ੍ਰਾਣਾਂ ਦਾ ਨਾਸ ਸਾਨੂੰ ਪ੍ਰਾਣ ਜੀਵਨ ਜ਼ਿੰਦਗੀ ਦੇਣ ਵਾਲਾ ਪ੍ਰਾਣਾਂ ਦਾ ਨਾਸ ਪਰਮਾਤਮਾ ਵਾਹਿਗੁਰੂ ਮਿਲਤ ਪਿਆਰੋ ਪ੍ਰਾਣ ਨਾਥ, ਉਹ ਪਿਆਰਾ ਪ੍ਰਾਣਾਂ ਦਾ ਨਾਥ ਵਾਹਿਗੁਰੂ ਮਿਲਤ ਪਿਆਰੋ ਪ੍ਰਾਣ ਨਾਥ ਕਵਨ ਭਗਤ, ਕਿਸ ਭਗਤੀ ਦੇ ਦੁਆਰਾ ਉਹ ਪਿਆਰਾ ਵਾਹਿਗੁਰੂ ਮਿਲਦਾ ਹੈ, ਇਹ ਸਵਾਲ ਉਠਾਇਆ ਹੈ। ਕਿਸ ਭਗਤੀ ਦੇ ਦੁਆਰਾ, ਯਾਨੀ ਕਿਸ ਮੈਥਡ ਦੇ ਦੁਆਰਾ, ਕਿਸ ਟੈਕਨੀਕ ਦੇ ਦੁਆਰਾ, ਕਿਸ ਵਿਧੀ ਦੇ ਦੁਆਰਾ, ਕਿਸ ਯੁਕਤੀ ਦੇ ਦੁਆਰਾ ਉਸਨੂੰ ਮਿਲਣ ਦਾ ਰੰਗ ਰਾਹ ਅਤੇ ਢੰਗ ਕੀ ਹੈ, ਇਹ ਸਵਾਲ ਮਿਲਤ ਪਿਆਰੋ ਪ੍ਰਾਣ ਨਾਥ ਕਵਨ ਭਗਤ ਤੇ

ਸਾਧੂਆਂ ਦਾ ਸੰਗ ਅਤੇ ਸਾਧੂਆਂ ਦੇ ਨਾਲ ਡਾਇਲੋਗ, ਉਹਨਾਂ ਦੇ ਨਾਲ ਵਿਚਾਰ ਵਟਾਂਦਰਾ, ਉਹਨਾਂ ਦੇ ਨਾਲ ਗੋਸ਼ਟੀ,

ਉਹਨਾਂ ਦੇ ਨਾਲ ਹੀ ਆਪਣੀ ਲਿਵ ਲਗਾਓ, ਉਹਨਾਂ ਦੇ ਨਾਲ ਜੁੜੇ ਰਹੋ, ਉਹਨਾਂ ਦੀ ਯਾਦ ਉਹਨਾਂ ਦੇ ਖਿਆਲ ਦੇ ਵਿੱਚ ਰਹੋ, ਉਹਨਾਂ ਦੀ ਸੰਗਤ ਕਰੋ, ਉਹਨਾਂ ਦੀ ਗੋਸ਼ਟੀ ਕਰੋ, ਉਹਨਾਂ ਦੇ ਨਾਲ ਬੈਠ ਕੇ ਵਿਚਾਰਾਂ ਕਰੋ। ਕਹਿੰਦੇ ਹਨ

ਉਹੀ ਸੁੰਦਰ ਹਨ, ਸੋਹਣੇ ਹਨ। ਕੌਣ? ਸਾਧ ਸੰਗ ਜਿਨ ਬਹਿਣੇ, ਜਿਹੜੇ ਸਾਧੂਆਂ ਦੇ ਸੰਗ ਦੇ ਵਿੱਚ ਉੱਠਦੇ ਬੈਠਦੇ ਹਨ, ਉਹ ਅਤੀ ਸੁੰਦਰ ਹਨ, ਅਤਿ ਸੋਹਣੇ। ਉਹਨਾਂ ਦੀ ਜ਼ਿੰਦਗੀ ਦੇ ਗਲੇ ਹੋਏ ਗੁਣ ਜਿਹੜੇ ਹਨ, ਉਹ ਵਾਪਸ ਹੀਲ ਹੋਣੇ ਸ਼ੁਰੂ ਹੋ ਜਾਂਦੇ ਹਨ, ਉਹਨਾਂ ਦੇ ਗੁਣ ਵਾਪਸ ਲੌਟਣੇ ਸ਼ੁਰੂ ਹੋ ਜਾਂਦੇ ਹਨ। ਅਤੇ ਮਰਿਆ ਹੋਇਆ ਇਨਸਾਨ ਜਿਸ ਦੀ ਜ਼ਿੰਦਗੀ ਪੂਰੀ ਗਲ ਚੁੱਕੀ ਹੋਵੇ, ਅੰਦਰਲੇ ਸਾਰੇ ਗੁਣ ਗਲ ਚੁੱਕੇ ਹੋਣ, ਗੁਰੂ ਬਾਬਾ ਜੀ ਆਖਦੇ ਹਨ ਉਹ ਸਾਧੂ ਦੀ ਸੰਗਤ ਦੁਆਰ ਵਿੱਚ ਦੁਆਰਾ ਜੀ ਪੈਂਦਾ ਹੈ। ਬਾਣੀ ਦਾ ਪ੍ਰਮਾਣ ਸੁਣੋ, ਕਹਿੰਦੇ ਹਨ

ਕੱਚੜਿਆਂ ਸਿਓ ਤੋੜ। ਇਹ ਜਿਹੜੀਆਂ ਕੱਚੀਆਂ ਦੋਸਤੀਆਂ ਹਨ, ਕੱਚੇ ਰਿਸ਼ਤੇ ਹਨ, ਕੱਚੇ ਮਿਲਾਪ, ਇਹ ਤੋੜ, ਇਹਨਾਂ ਤੋਂ ਦੂਰ ਹੋ। ਇਹਨਾਂ ਨੇ ਨਾ ਇੱਥੇ ਨਾ ਅਗਾਂਹ, ਇਹਨਾਂ ਨੇ ਸਾਥ ਨਹੀਂ ਦੇਣਾ, ਕੰਮ ਨਹੀਂ ਆਉਣਾ।

ਕਹਿੰਦੇ ਇੱਕ ਪਲਕ ਵੀ ਜੋ ਸਾਧ ਦੇ ਨਾਲ ਮਿਲ ਕੇ ਬੈਠਣਾ ਹੈ, ਸਾਧ ਸਮਾਗਮ ਦੇ ਵਿੱਚ ਬੈਠਣਾ ਹੈ, ਸਾਧੂ ਦੇ ਸੰਗਮ ਦੇ ਵਿੱਚ ਬੈਠਣਾ ਹੈ, ਕਹਿੰਦੇ ਹਨ ਉਹਦਾ ਜਿਹੜਾ ਫਲਕ ਹੈ, ਉਹਦਾ ਫਲ ਹੈ ਕੋਟ ਬੈਕੁੰਠ ਹੈ ਪਾਏ, ਕਰੋੜਾਂ ਬੈਕੁੰਠਾਂ ਦੇ ਪਾਉਣ ਦੇ ਬਰਾਬਰ ਹੈ। ਕਿਉਂਕਿ ਕਿਤਨਾ ਵੀ ਪਰੇਸ਼ਾਨ ਇਨਸਾਨ ਹੋਵੇ, ਉਹ ਜਦੋਂ ਸਾਧੂ ਮਹਾਂਪੁਰਸ਼ ਦੇ ਪਾਸ ਆਉਂਦਾ ਹੈ ਉਹ ਸ਼ਾਂਤ ਹੋ ਜਾਂਦਾ। ਕਿਤਨਾ ਵੀ ਦੁਖੀ ਹੋਵੇ ਉਹ ਸਾਧੂ ਮਹਾਂਪੁਰਸ਼ ਦੇ ਪਾਸ ਆ ਕੇ ਉਸਦੀ ਚਿੱਤ ਦੀ ਅਵਸਥਾ ਆਪਣੇ ਆਪ ਹੀ ਬਦਲ ਜਾਂਦੀ ਹੈ। ਕਿਤਨਾ ਵੀ ਇਨਸਾਨ ਭਟਕਿਆ ਹੋਵੇ ਉਹ ਸਾਧੂ ਮਹਾਂਪੁਰਸ਼ਾਂ ਦੇ ਪਾਸ ਆ ਕੇ ਬੈਠਦਿਆਂ ਹੀ ਉਸਨੂੰ ਚੈਨ ਆਉਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਉੱਥੇ ਉਹਨਾਂ ਦੇ ਅੰਦਰ ਦੀ ਜੋ ਆਤਮਕ ਸੁਗੰਧੀ ਹੈ, ਉਹਨਾਂ ਦੇ ਅੰਦਰਲਾ ਜੋ ਆਤਮਕ ਟਿਕਾਓ ਹੈ, ਉਹਨਾਂ ਦੇ ਅੰਦਰ ਦੀ ਜੋ ਰੂਹ ਦੀ ਮਿਠਾਸ ਹੈ, ਰੂਹ ਦੀ ਠੰਡਕ ਹੈ, ਰੂਹ ਦੀ ਸ਼ਾਂਤੀ ਹੈ, ਅਤੇ ਉਸਦਾ ਜੋ ਔਰਾ ਹੈ, ਉਸਦੀਆਂ ਜੋ ਵਾਈਬ੍ਰੇਸ਼ਨਸ ਹਨ, ਉਹ ਹਰੇਕ ਇਨਸਾਨ ਨੂੰ ਅਫੈਕਟ ਕਰਦੀਆਂ ਹਨ, ਹਰੇਕ ਇਨਸਾਨ ਦੇ ਉੱਤੇ ਉਹ ਆਪਣਾ ਅਸਰ ਰੱਖਦੀਆਂ ਹਨ, ਹਰੇਕ ਇਨਸਾਨ ਨੂੰ ਉਹ ਇੱਕ ਕਿਸਮ ਦਾ ਵਾਸ਼ ਕਰਕੇ ਰੱਖ ਦਿੰਦੀਆਂ ਹਨ। ਤੋ ਇਸ ਕਰਕੇ ਬਾਣੀ ਦੇ ਵਿੱਚ, ਇਸ ਸ਼ਬਦ ਦੇ ਵਿੱਚ ਭਗਤ ਜੀ ਆਖ ਰਹੇ ਹਨ ਕਿ ਸਾਧ ਸੰਗਤ ਹੀ ਸਭ ਤੋਂ ਵੱਡਾ ਭਗਤੀ ਦਾ ਜ਼ਰੀਆ। ਆਓ ਹੁਣ ਬਾਕੀ ਦੀਆਂ ਲਾਈਨਾਂ ਦੀ ਵਿਚਾਰ ਕਰਕੇ ਫਿਰ ਕੀਰਤਨ ਸਮਾਪਤ ਹੋਏਗਾ। ਇਹ ਤੇ ਪਹਿਲਾਂ ਭਗਤ ਜੀ ਨੇ ਇੱਕ ਕੁਐਸਚਨ ਰੇਜ਼ ਕੀਤਾ ਕਿ ਮਿਲਤ ਪਿਆਰੋ ਪ੍ਰਾਨ ਨਾਥ ਕਵਨ ਭਗਤ ਤੇ, ਕਿਹੜੀ ਭਗਤੀ ਦੇ ਦੁਆਰਾ ਵਾਹਿਗੁਰੂ ਮਿਲਦਾ ਹੈ? ਫਿਰ ਆਪਣਾ ਖੁਦ ਦਾ ਜਵਾਬ ਦਿੱਤਾ ਕਿ ਮੈਨੂੰ ਮਿਲਿਆ ਹੈ ਸਾਧ ਸੰਗਤ ਦੇ ਦੁਆਰਾ। ਪਰ ਸਾਧ ਸੰਗਤ ਦੇ ਦੁਆਰਾ ਵੀ ਕਿਵੇਂ ਮਿਲਿਆ ਹੈ, ਇਹ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਜਾਣਨਾ ਕਿ ਸਾਧ ਸੰਗਤ ਦੇ ਦੁਆਰਾ ਕਿਵੇਂ ਮਿਲਿਆ ਹੈ, ਭਗਤ ਜੀ ਨੇ ਸਾਧ ਸੰਗਤ ਕਿਵੇਂ ਕੀਤੀ ਹੈ, ਭਗਤ ਜੀ ਦੀ ਸਾਧ ਸੰਗਤ ਅਤੇ ਸਾਡੀ ਸਾਧ ਸੰਗਤ ਕਰਨ ਦੇ ਵਿੱਚ ਅੰਤਰ ਕੀ ਫਰਕ। ਅਸੀਂ ਗੁਰਦੁਆਰੇ ਆਉਂਦੇ ਹਾਂ, ਹਰ ਐਤਵਾਰ ਆਉਂਦੇ ਹਾਂ, ਜਦੋਂ ਵੀ ਵਕਤ ਮਿਲਦਾ ਆਉਂਦੇ ਹਾਂ, ਔਰ ਕਿਤਨੇ ਕਿਤਨੇ ਸਾਲ ਆਉਂਦੇ ਰਹੇ ਨੇ, ਸੋਚਦੇ ਤੇ ਅਸੀਂ ਵੀ ਹਨਾ ਵੀ ਅਸੀਂ ਸਾਧ ਸੰਗਤ ਕਰਦੇ ਹਾਂ, ਪਰ ਅਸੀਂ ਆਪਣੇ ਜੀਵਨ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਹਿ ਸਕਦੇ ਕਿ ਮੈਂ ਸਾਧ ਸੰਗਤ ਇਤਨੇ ਸਾਲ ਕੀਤੀ ਹੈ ਔਰ ਮੈਨੂੰ ਪਰਮ ਗਤੀ ਮਿਲ ਗਈ। ਭਗਤ ਰਵਿਦਾਸ ਜੀ ਨੇ ਤੇ ਕੀਤੀ ਸਾਧ ਸੰਗਤ ਤੇ ਉਹਦਾ ਰਿਜ਼ਲਟ ਸਾਹਮਣੇ ਹੈ, ਉਹ ਆਪ ਆਖ ਰਹੇ ਹਨ ਕਿ ਆਈ ਹੈਵ ਅਟੇਂਡ ਦਾ ਹਾਈਐਸਟ ਸਟੇਟ ਆਫ ਮਾਇੰਡ, ਪਰਮ ਗਤੀ। ਲੇਕਿਨ ਸਾਡੇ ਵਿੱਚੋਂ ਇਮਾਨਦਾਰੀ ਦੇ ਨਾਲ ਅਸੀਂ ਆਪਣੇ ਅੰਦਰ ਦੇਖ ਕੇ, ਆਪਣੇ ਅੰਦਰੋਂ ਆਪਣੀ ਆਵਾਜ਼ ਨੂੰ ਸੁਣੀਏ, ਇਸ ਦੇਅਰ ਐਨੀ ਵੋਇਸ ਵਿਚ ਸੇਜ਼ ਦੈਟ ਆਈ ਹੈਵ ਫਾਊਂਡ ਸਮਥਿੰਗ। ਮੈਟਰ ਆਫ ਫੈਕਟ

ਪਰ ਕੋਈ ਲਾਈਫ ਦੇ ਵਿੱਚ ਟਰਾਂਸਫਾਰਮੇਸ਼ਨ ਕਿਉਂ ਨਹੀਂ ਹੁੰਦੀ? ਕੋਈ ਲਾਈਫ ਦੇ ਵਿੱਚ ਤਬਦੀਲੀ ਕਿਉਂ ਨਹੀਂ ਆਉਂਦੀ? ਬਦਲਾਹਟ ਕਿਉਂ ਨਹੀਂ ਆਉਂਦੀ? ਸਾਡੀ ਸਾਧ ਸੰਗਤ ਕਰਨ ਦੇ ਵਿੱਚ ਅਤੇ ਭਗਤ ਰਵਿਦਾਸ ਜੀ ਦੀ ਸਾਧ ਸੰਗਤ ਕਰਨ ਦੇ ਵਿੱਚ ਅੰਤਰ ਕੀ ਹੈ, ਫਰਕ ਕੀ ਹੈ, ਡਿਫਰੈਂਸ ਕੀ ਹੈ? ਆਓ, ਭਗਤ ਰਵਿਦਾਸ ਜੀ ਕਹਿੰਦੇ ਹਨ, ਸਾਧ ਸੰਗਤ ਜਦੋਂ ਮੈਂ ਕੀਤੀ, ਸਾਧੂ ਦੀ ਸੰਗਤ ਜਦੋਂ ਮੈਂ ਕੀਤੀ, ਸਾਧੂ ਮਹਾਂਪੁਰਸ਼ ਦੇ ਪਾਸ ਜਦੋਂ ਮੈਂ ਆਇਆ, ਦੈਨ ਦੇਰ ਵਾਜ ਅ ਬਿਗ ਕੰਟਰਾਸਟ। ਸਾਧੂ ਨੂੰ ਮੈਂ ਦੇਖਿਆ, ਆਪਣੇ ਆਪ ਨੂੰ ਦੇਖਿਆ, ਜ਼ਿੰਦਗੀ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਨਜ਼ਰ ਆਇਆ। ਸਾਧੂ ਟਿਕਾਓ ਚ ਦੇਖਿਆ, ਮੈਂ ਆਪਣੇ ਆਪ ਨੂੰ ਭਟਕਣ ਚ ਦੇਖਿਆ। ਸਾਧੂ ਸ਼ਾਂਤ ਦੇਖਿਆ, ਮੈਂ ਆਪਣੇ ਆਪ ਨੂੰ ਅਸ਼ਾਂਤ ਦੇਖਿਆ। ਸਾਧੂ ਤ੍ਰਿਪਤ ਹੈ, ਕੰਟੈਂਟਡ ਹੈ, ਲੇਕਿਨ ਮੇਰੇ ਅੰਦਰ ਖਾਸ਼ਾਂ ਹੀ ਖਾਸ਼ਾਂ ਹਨ। ਸਾਧੂ ਨੂੰ ਕੋਈ ਵੀ ਮਿਲਦਾ ਹੈ, ਸਾਧੂ ਦਾ ਇੱਕ ਸਮਾਨ ਪਿਆਰ ਹਰੇਕ ਨੂੰ ਮਿਲਦਾ ਹੈ। ਮੈਂ ਜਦੋਂ ਮਿਲਦਾ ਹਾਂ, ਹਰੇਕ ਨੂੰ ਇੱਕੋ ਹੀ ਤਰ੍ਹਾਂ ਨਹੀਂ ਮਿਲਦਾ। ਕਿਸੇ ਨੂੰ ਪਿਆਰ ਨਾਲ ਮਿਲਦਾ ਹਾਂ, ਕਿਸੇ ਨੂੰ ਫਰਜ਼ੀ ਤੌਰ ਤੇ ਹੀ ਮਿਲਦਾ ਹਾਂ, ਕਿਸੇ ਨੂੰ ਮਿਲਣਾ ਹੀ ਨਹੀਂ ਚਾਹੁੰਦਾ। ਪਰ ਸਾਧੂ ਦਾ ਦਿਲ ਇਤਨਾ ਓਪਨ ਹੈ ਔਰ ਉਸਦੇ ਵਿੱਚੋਂ ਨਿਕਲਦਾ ਹੀ ਸਿਰਫ ਪਿਆਰ ਹੈ, ਐਸਾ ਕੰਟਰਾਸਟ ਦੇਖ ਕੇ ਸਾਧੂ ਦੇ ਪਾਸ ਬੈਠਿਆਂ ਪਵਿੱਤਰਤਾ ਹੀ ਪਵਿੱਤਰਤਾ ਹੈ, ਕੋਈ ਮੈਲਾ ਖਿਆਲ ਹੀ ਨਹੀਂ ਆਉਂਦਾ। ਸਾਧੂ ਦੀ ਜ਼ਿੰਦਗੀ ਚ ਮੈਂ ਇੱਕ ਮਰਿਆਦਾ, ਇੱਕ ਲੈਬੱਧਤਾ, ਇੱਕ ਜੀਵਨ ਦਾ ਡਿਸਿਪਲਿਨ ਦੇਖਦਾ ਹਾਂ। ਸਾਧੂ ਦੇ ਜੀਵਨ ਦੇ ਵਿੱਚ ਉੱਠਣ ਚ, ਬੈਠਣ ਚ, ਬੋਲਣ ਚ, ਚੱਲਣ ਚ, ਪਹਿਨਣ ਚ, ਹਰ ਗੱਲ ਦੇ ਵਿੱਚ ਇੱਕ ਗ੍ਰੇਸ ਹੈ। ਲੇਕਿਨ ਆਪਣੇ ਜੀਵਨ ਦੇ ਵਿੱਚ ਮੈਂ ਦੇਖਦਾ ਹਾਂ ਤੇ ਜੀਵਨ ਬੇਟਗਾ ਹੈ, ਕੋਈ ਡਿਸਿਪਲਿਨ ਨਹੀਂ ਹੈ, ਕੋਈ ਗ੍ਰੇਸ ਨਹੀਂ ਹੈ। ਕਹਿੰਦੇ ਇਤਨਾ ਵੱਡਾ ਕੰਟਰਾਸਟ ਦੇਖਿਆ ਤੇ ਮੈਂ ਪਾਇਆ ਕਿ ਮੈਂ ਕਿੱਥੇ ਹਾਂ, ਮੇਰੀ ਅਵਸਥਾ ਕੀ ਹੈ ਔਰ ਸਾਧੂ ਦੀ ਅਵਸਥਾ ਕੀ ਹੈ। ਮੈਨੂੰ ਸਾਹਮਣੇ ਇੱਕ ਲਾਈਫ ਮਾਡਲ ਨਜ਼ਰ ਆਇਆ, ਇੱਕ ਮਿਰਰ ਨਜ਼ਰ ਆਇਆ ਜਿਸ ਦੇ ਵਿੱਚ ਮੈਂ ਆਪਣੇ ਆਪ ਨੂੰ ਰਿਫਲੈਕਟ ਕਰ ਸਕਿਆ। ਤੇ ਜਦੋਂ ਮੈਂ ਸਾਧੂ ਦੇ ਅੰਦਰ ਆਪਣੇ ਆਪ ਨੂੰ ਰਿਫਲੈਕਟ ਕੀਤਾ ਤਾਂ ਕਹਿੰਦੇ ਪਹਿਲੀ ਇਨਸਾਈਟ, ਫਸਟ ਇਨਸਾਈਟ, ਫਸਟ ਅਵੇਅਰਨੈਸ ਵਿਚ ਕੇਮ ਟੂ ਮੀ, ਉਹ ਇਹ ਸੀ, ਮੈਲੇ ਕੱਪੜੇ ਕਹਾਂ ਲਓ ਧੋਵੋ। ਪਹਿਲੀ ਅਵੇਅਰਨੈਸ ਇਹ ਆਈ ਕਿ ਮੈਨੂੰ ਆਪਣੇ ਅੰਦਰ ਮੈਲ ਨਜ਼ਰ ਆਈ ਕਿ ਮੇਰਾ ਦਿਲ, ਮੇਰਾ ਅੰਦਰ ਮੈਲਾ ਹੈ। ਤੇ ਇਸ ਦੇ ਵਿੱਚੋਂ ਇਹ ਹੋਸ਼ ਆਈ, ਇਹ ਜਾਗ ਆਈ ਕਿ ਜਦ ਮੈਂ ਖੁਦ ਦੀ ਆਪਣੀ ਮੈਲ ਦੇਖ ਲਈ ਹੈ ਕਿ ਮੇਰੇ ਆਪਣੇ ਅੰਦਰ ਮੈਲ ਹੈ, ਔਰ ਜਿਤਨੀ ਦੇਰ ਤੱਕ ਉਹ ਤੁਹਾਡੇ ਸਾਹਮਣੇ ਕੰਟਰਾਸਟ ਨਹੀਂ ਆਏਗਾ, ਆਪਣੀ ਮੈਲ ਨਹੀਂ ਦਿਸੇਗੀ। ਕਿਉਂਕਿ ਪਵਿੱਤਰਤਾ ਹੀ ਸਾਡੇ ਸਾਹਮਣੇ ਆਵੇ ਤੇ ਸਾਨੂੰ ਆਪਣੀ ਮੈਲ ਦਿਸੇਗੀ। ਤੇ ਮਹਾਂਪੁਰਸ਼ਾਂ ਦੀ ਪਵਿੱਤਰਤਾ ਹੀ ਦੇ ਸਾਹਮਣੇ ਜਦੋਂ ਮੈਨੂੰ ਆਪਣੀ ਮੈਲ ਦਿਸੀ ਤੇ ਮੇਰੇ ਅੰਦਰ ਫੌਰਨ ਇਹ ਸਵਾਲ ਪੈਦਾ ਹੋਇਆ ਕਿ ਮੈਂ ਦੂਸਰਿਆਂ ਦੇ ਮੈਲੇ ਕੱਪੜੇ ਕਦੋਂ ਤੱਕ ਧੋਂਦਾ ਰਹਾਂਗਾ ਜਦਕਿ ਅੱਜ ਮੈਨੂੰ ਆਪਣੇ ਅੰਦਰ ਵੀ ਮੈਲ ਨਜ਼ਰ ਆ ਗਈ। ਇਹ ਆਖ ਰਹੇ ਹਾਂ,

ਕਹਿੰਦੇ ਹਨ ਹੁਣ ਮੈਨੂੰ ਆਪਣੇ ਅੰਦਰ ਮੈਲ ਦਿਸਦੀ ਹੈ, ਹੁਣ ਮੈਂ ਪਹਿਲਾਂ ਆਪਣੀ ਮੈਲ ਨੂੰ ਧੋਵਾਂ ਜਾਂ ਦੂਸਰਿਆਂ ਦੀ ਮੈਲ ਦੀ ਚਿੰਤਾ ਕਰਾਂ। ਜਦੋਂ ਆਪਣੇ ਅੰਦਰ ਇੱਕ ਦਫਾ ਮੈਲ ਦਿਸ ਪੈਂਦੀ ਹੈ ਨਾ, ਉਦੋਂ ਇਨਸਾਨ ਤੜਪ ਉੱਠਦਾ ਹੈ, ਉਦੋਂ ਇਨਸਾਨ ਉਦਾਸ ਹੋ ਜਾਂਦਾ ਹੈ, ਉਦੋਂ ਇਨਸਾਨ ਦੇ ਅੰਦਰ ਇੱਕ ਟਰਮੋਇਲ ਉੱਠ ਪੈਂਦਾ ਹੈ, ਉਦੋਂ ਇਨਸਾਨ

ਉਹ ਮੈਲ ਜਰਨੀ ਬਹੁਤ ਮੁਸ਼ਕਲ ਹੋ ਜਾਂਦੀ, ਉਸਨੂੰ ਟਾਲਰੇਟ ਨਹੀਂ ਕੀਤਾ ਜਾ ਸਕਦਾ। ਅਸੀਂ ਇਸ ਕਰਕੇ ਹੀ ਆਰਾਮ ਦੇ ਨਾਲ ਕੰਫਰਟੇਬਲੀ ਜੀਂਦੇ ਜਾਂਦੇ ਹਾਂ ਕਿਉਂਕਿ ਸਾਨੂੰ ਆਪਣੀ ਮੈਲ ਦਿਸਦੀ ਹੀ ਨਹੀਂ ਹੈ ਔਰ ਦੂਸਰਿਆਂ ਸਭਨਾਂ ਦੀ ਦਿਸਦੀ ਔਰ ਆਪਣੀ ਦਿਸਦੀ ਨਹੀਂ। ਔਰ ਅਗਰ ਕੋਈ ਦੂਸਰਾ ਇਨਸਾਨ ਸਾਨੂੰ ਦਿਖਾਏ ਕਿ ਤੁਹਾਡੇ ਅੰਦਰ ਆ ਮੈਲ ਹੈ ਤਾਂ ਅਸੀਂ ਉਸਦੇ ਨਾਲ ਲੜਨ ਨੂੰ ਤਿਆਰ ਹੋ ਜਾਂਦੇ ਹਾਂ। ਨੰਬਰ ਇੱਕ, ਸਾਧ ਸੰਗਤ ਦਾ ਫਸਟ ਇੰਪੈਕਟ ਜੋ ਭਗਤ ਰਵਿਦਾਸ ਜੀ ਦੇ ਉੱਤੇ ਪਿਆ ਕਿ ਹੀ ਕੁਡ ਸੀ ਹਿਸ ਟਰੂ ਪਿਕਚਰ ਆਫ ਹਿਸ ਇਨਸਾਈਡ, ਉਹ ਆਪਣੇ ਅੰਦਰਲੀ ਸਹੀ ਤਸਵੀਰ ਦੇਖ ਸਕੇ। ਹੀ ਇਨਕਾਊਂਟਰਡ ਹਿਸ ਇਨਰ ਫੇਸ ਟੂ ਫੇਸ ਐਂਡ ਇਟ ਵਾਜ਼ ਸੋ ਅਗਲੀ ਦੈਟ ਹੀ ਕੁਡ ਨਾਟ ਬੇਅਰ ਇਟ, ਹੀ ਕੁਡ ਨਾਟ ਟੋਲਰੇਟ ਇਟ। ਤੋ ਕਹਿੰਦੇ ਹਨ ਇਹ ਦਿਸਣ ਤੋਂ ਬਾਅਦ ਅਗਲੀ ਲਾਈਨ ਚੋਂ ਨਹੀਂ ਕਿਹਾ ਹੈ, ਆਵੇਗੀ ਨੀਂਦ ਕਹਾਂ ਲੱਗ ਸੋ, ਕਹਾਂ ਲੱਗਦਾ ਮਤਲਬ ਫਾਰ ਹਾਉ ਲੌਂਗ ਨਾਓ ਆਈ ਕੈਨ ਗੋ ਔਨ ਅਵਾਇਡਿੰਗ ਇਟ, ਕਿਤਨੀ ਦੇਰ ਤੱਕ ਇਸ ਨੂੰ ਮੈਂ ਹੁਣ ਅਵਾਇਡ ਕਰ ਸਕਦਾ ਹਾਂ, ਕਿਤਨੀ ਦੇਰ ਤੱਕ ਮੈਂ ਅੱਖਾਂ ਬੰਦ ਕਰਕੇ ਇਸ ਮੈਲ ਦੇ ਨਾਲ ਜੀ ਸਕਦਾ ਹਾਂ, ਕਿਤਨੀ ਦੇਰ ਤੱਕ ਇਸ ਮੈਲ ਨੂੰ ਮੈਂ ਆਪਣੇ ਅੰਦਰ ਰੱਖ ਸਕਦਾ ਹਾਂ, ਵਿਚ ਇਜ਼ ਐਕਸਟ੍ਰੀਮਲੀ ਪੇਨਫੁਲ। ਕਿਸੇ ਨੂੰ ਅਗਰ ਪਤਾ ਲੱਗ ਜਾਏ, ਦਿਸ ਜਾਏ, ਤਾਂ ਉਹ ਆਪਣੇ ਅੰਦਰ ਉਸ ਮੈਲ ਨੂੰ ਰੱਖ ਨਹੀਂ ਸਕਦਾ ਕਿਉਂਕਿ ਉਹ ਇਤਨੀ ਜ਼ਿਆਦਾ ਦਰਦ ਦਿੰਦੀ ਹੈ। ਕਹਿੰਦੇ ਹਨ ਹੁਣ ਮੈਂ ਇਸ ਨੂੰ ਪੋਸਟਪੋਨ ਨਹੀਂ ਕਰ ਸਕਦਾ, ਹੁਣ ਮੈਂ ਇਸ ਨੂੰ ਡਿਲੇ ਨਹੀਂ ਕਰ ਸਕਦਾ, ਹੁਣ ਐਸਾ ਨਹੀਂ ਕਿ ਮੈਨੂੰ ਪਤਾ ਲੱਗ ਗਿਆ ਹੈ ਤੇ ਫਿਰ ਵੀ ਮੈਂ ਆਰਾਮ ਦੇ ਨਾਲ ਸੌਂ ਜਾਵਾਂ। ਕਹਿੰਦੇ ਮੈਂ ਬਥੇਰਾ ਸੌਂ ਚੁੱਕਾ ਹਾਂ, ਹੁਣ ਕਿੰਨੀ ਦੇਰ ਤੱਕ ਸੁੱਤਾ ਰਹਾਂਗਾ, ਆਈ ਵਿਲ ਹੈਵ ਟੂ ਡੂ ਸਮਥਿੰਗ, ਮੈਨੂੰ ਕੋਈ ਐਕਸ਼ਨ ਕਰਨਾ ਪਏਗਾ। ਸੋ ਫਸਟ ਇਨਸਾਈਟ, ਫਸਟ ਇੰਪੈਕਟ, ਫਸਟ ਇਫੈਕਟ ਆਫ ਦ ਸਾਧ ਸੰਗਤ ਵਾਸ ਭਗਤ ਰਵਿਦਾਸ ਜੀ ਦੇ ਉੱਤੇ ਕਿ ਉਹਨਾਂ ਨੂੰ ਆਪਣੇ ਜੀਵਨ ਦੀ ਅੰਦਰਲੀ ਤਸਵੀਰ ਨਜ਼ਰ ਆਈ ਜਿਸ ਦੇ ਅੰਦਰ ਮੈਲ ਸੀ, ਤਾਂ ਉਸ ਮੈਲ ਨੂੰ ਦੇਖਣ ਤੋਂ ਬਾਅਦ ਫੌਰਨ ਉਹਨਾਂ ਦੀ ਫਸਟ ਪ੍ਰਾਇਓਰਿਟੀ ਇਹ ਸੀ ਕਿ ਇਸ ਮੈਂ ਮੈਲ ਨੂੰ ਹੁਣ ਕਦੋਂ ਤੱਕ ਆਪਣੇ ਅੰਦਰ ਰੱਖਾਂਗਾ, ਕਦੋਂ ਤੱਕ ਮੈਂ ਹੁਣ ਦੂਸਰਿਆਂ ਦੀ ਮੈਲ ਵੱਲ ਦੇਖਾਂਗਾ ਜਦਕਿ ਆਪਣਾ ਉਹਨਾਂ ਤੋਂ ਵੀ ਜ਼ਿਆਦਾ ਮੈਲਾ ਹੈ, ਉਹਨਾਂ ਤੋਂ ਵੀ ਜ਼ਿਆਦਾ ਮੈਲਾ ਹੈ। ਆਓ ਇਸ ਲਾਈਨ ਨੂੰ ਫਿਰ ਸੁਣੋ।

ਗੁਰੂ ਗ੍ਰੰਥ ਸਾਹਿਬ ਜੀ ਭਗਤ ਜੀ ਦੇ ਇਸ ਸਾਰੇ ਸ਼ਬਦ ਦੀ ਇੱਕ ਇੱਕ ਲਾਈਨ ਨੂੰ ਗੁਰੂ ਸਾਹਿਬਾਂ ਨੇ ਸਪੋਰਟ ਕੀਤਾ ਹੈ ਕਿ ਪਹਿਲਾ ਅਸਰ ਇਹ ਹੈ ਕਿ ਆਪਣੇ ਅਵਗੁਣ, ਆਪਣੀਆਂ ਕਮਜ਼ੋਰੀਆਂ, ਆਪਣੀ ਮੈਲ ਜੋ ਹੈ ਉਹ ਦਿਸਦੀ ਹੈ, ਔਰ ਜਿਸ ਨੂੰ ਦਿਸ ਪੈਂਦੀ ਹੈ ਉਹ ਇਹ ਸ਼ਬਦ ਇਸ ਤਰ੍ਹਾਂ ਐਕਸਪ੍ਰੈਸ ਕਰਦਾ ਹੈ

ਉਸਦੇ ਅੰਦਰ ਇੱਕ ਤਕਲੀਫ ਹੁੰਦੀ, ਇੱਕ ਦਰਦ ਹੁੰਦੀ ਹੈ ਕਿ ਮੇਰੇ ਅੰਦਰ ਤੇ ਅਵਗੁਣ ਹਨ। ਮੰਜ ਕੁਚੱਜੀ, ਮੈਂ ਕੁਚੱਜੀ ਹਾਂ, ਮੈਂ ਕੁਚੱਜੀ ਹਾਂ। ਹੁਣ ਜਿਤਨੀ ਦੇਰ ਤੱਕ ਇਨਸਾਨ ਇਸ ਨੂੰ ਐਡਮਿਟ ਨਹੀਂ ਕਰਦਾ, ਗੋਜ਼ ਔਨ ਹਾਈਡਿੰਗ ਇਟ, ਅਵਾਇਡਿੰਗ ਇਟ, ਉਹ ਇਲਾਜ ਕਿਸ ਚੀਜ਼ ਦਾ ਕਰਾਏਗਾ? ਉਹ ਕਹਿੰਦੇ ਹਨ ਮੰਜ ਕੁਚੱਜੀ ਅਮਾਵਣ ਡੋਸੜੇ। ਅਮਾਵਣ ਦਾ ਮਤਲਬ ਹੁੰਦਾ ਹੈ ਕਿ ਗਿਣਤੀ ਮਿਣਤੀ ਤੋਂ ਬਾਹਰ। ਕਹਿੰਦੇ ਜਿਹੜੇ ਮੇਰੇ ਡੋਸੜੇ ਹਨ, ਦੋਸ਼ ਹਨ, ਉਹ ਅਨਲਿਮਿਟਿਡ ਹਨ। ਮੇਰੇ ਅਵਗੁਣ ਜੋ ਹਨ ਉਹ ਅਨਲਿਮਿਟਿਡ ਹਨ। ਮੰਜ ਕੁਚੱਜੀ ਅਮਾਵਣ ਡੋਸੜੇ, ਹਾਂ ਕਿਉਂ ਸਹਰਾਵਣ ਜਾਓ ਜੀਓ, ਕਿਸ ਮੂੰਹ ਨੂੰ ਲੈ ਕੇ ਮੈਂ ਉਸਨੂੰ ਮਿਲਣ ਜਾਵਾਂ। ਸੋ ਭਗਤ ਜੀ ਦੀ ਪਹਿਲੀ ਜੋ ਤਬਦੀਲੀ ਹੈ ਉਹਨਾਂ ਦੇ ਜੀਵਨ ਦੇ ਵਿੱਚ, ਕਿ ਉਹਨਾਂ ਨੇ ਆਪਣੇ ਅੰਦਰ ਨੂੰ ਸਹੀ ਤਰ੍ਹਾਂ ਦੇਖ ਲਿਆ, ਆਪਣੀ ਟਰੂ ਪਿਕਚਰ ਨੂੰ ਦੇਖ ਲਿਆ। ਔਰ ਉਸ ਤੋਂ ਬਾਅਦ ਉਹ ਕਹਿੰਦੇ ਹਨ ਹੁਣ ਮੈਂ ਕਦੋਂ ਤੱਕ ਸੌ ਸਕਦਾ ਹਾਂ। ਕਈ ਦਫ਼ਾ ਐਸਾ ਵੀ ਹੋ ਸਕਦਾ ਹੈ ਕਿ ਅਸੀਂ ਸਤਸੰਗ ਦੇ ਵਿੱਚ ਸੁਣ ਕੇ ਤੇ ਚਲ ਜਾਈਏ, ਬਾਹਰ ਜਾ ਕੇ ਫਿਰ ਭੁੱਲ ਜਾਈਏ। ਦੇਰ ਆਰ ਪੀਪਲ ਹੂ ਅੰਡਰਸਟੈਂਡ, ਹੂ ਲਿਸਨ, ਬਟ ਦੈਨ ਦੇ ਡੋਂਟ ਟੇਕ ਐਕਸ਼ਨ। ਫਸਟ ਅਵੇਅਰਨੈਸ ਤੋਂ ਬਾਅਦ ਐਕਸ਼ਨ ਲੈਣਾ ਬੜਾ ਜ਼ਰੂਰੀ, ਨਹੀਂ ਤੇ ਉਹ ਇੱਕ ਹੋਰ ਪੈਟਰਨ ਬਣ ਜਾਂਦਾ ਹੈ। ਦੈਨ ਯੂ ਕ੍ਰੀਏਟ ਐਨ ਅਦਰ ਪੈਟਰਨ ਇਨ ਸਾਈਡ ਯੂ, ਕਿ ਸੁਣ ਵੀ ਲਿਆ ਅਤੇ ਇੱਕ ਹੋਰ ਆਦਤ ਬਣਾ ਲਈ ਕਿ ਸੁਣ ਕੇ ਫਿਰ ਚੁੱਪ ਕਰ ਗਏ, ਫਿਰ ਸੌਂ ਗਏ। ਭਗਤ ਜੀ ਕਹਿੰਦੇ ਨਾਓ ਆਈ ਕੈਨੋਟ ਗੋ ਬੈਕ ਟੂ ਸਲੀਪ, ਆਈ ਵਿਲ ਹੈਵ ਟੂ ਡੂ ਸਮਥਿੰਗ। ਤੋ ਕੀ ਕਰਦੇ ਹਨ? ਹੁਣ ਅਗਲੀ ਲਾਈਨ ਦੇ ਵਿੱਚ ਆਉਂਦਾ ਹੈ ਕਿ ਉਹ ਹੁਣ ਸੌਂਦੇ ਨਹੀਂ ਹਨ, ਅਵੋਇਡ ਨਹੀਂ ਕਰਦੇ, ਜਾ ਕੇ ਭੁੱਲ ਨਹੀਂ ਜਾਂਦੇ। ਦੈਨ ਹੀ ਇਜ਼ ਇਨ ਐਕਸ਼ਨ, ਤੇ ਕੀ ਕਰਦੇ ਹਨ? ਆਓ ਪ੍ਰੇਮ ਨਾਲ ਸੁਣੋ ਉਸ ਲਾਈਨ ਨੂੰ ਪਹਿਲਾਂ।

ਨਾ ਲਾਸਟ ਲਾਈਨ ਦੇ ਵਿੱਚ ਇਹਦੇ ਵਿੱਚ ਇੱਕ ਸੈਂਸ ਆਫ ਰਿਸਪੋਂਸੀਬਿਲਿਟੀ। ਭਗਤ ਰਵਿਦਾਸ ਜੀ ਆਖਦੇ ਹਨ ਤੌਰ ਉਦਾਸ ਪਹਿਓ ਜਬ ਲਿਖ, ਕਹਿੰਦੇ ਅੱਗੇ ਮੈਂ ਦੂਸਰਿਆਂ ਦਾ ਹਿਸਾਬ ਕਿਤਾਬ ਰੱਖਦਾ ਹੁੰਦਾ ਸੀ, ਸਭਨਾਂ ਦਾ ਰੱਖਦਾ ਹੁੰਦਾ ਸੀ ਕਿ ਮੈਂ ਸਭਨਾਂ ਨੂੰ ਜਾਣਦਾ ਕੌਣ ਕੀ ਕਰਦਾ ਕੌਣ ਨੂੰ ਕੀ ਨਹੀਂ ਕਰਦਾ, ਸਭਨਾਂ ਨੂੰ ਜਾਣਦਾ। ਕਹਿੰਦੇ ਹੁਣ ਮੈਂ ਆਪਣਾ ਹਿਸਾਬ ਕਿਤਾਬ ਕੀਤਾ ਕਿ ਮੈਂ ਕੀ ਕਰਦਾ ਰਿਹਾ। ਗੌਰਵਦਾਸ ਪਹਿਓ ਜਬ ਲੇਖੋ, ਜਦੋਂ ਮੈਂ ਕਹਿੰਦੇ ਆਪਣਾ ਲੇਖਾ ਜੋਖਾ ਕੀਤਾ, ਆਪਣਾ ਹਿਸਾਬ ਕਿਤਾਬ ਕੀਤਾ, ਤਾਂ ਫਿਰ ਕੀ ਹੋਇਆ, ਜੋਈ ਜੋਈ ਕੀਨੋ ਸੋਈ ਸੋਈ ਦੇਖਿਓ, ਜੋ ਮੈਨੂੰ ਆਪਣੇ ਕਰਮ ਨਜ਼ਰ ਨਹੀਂ ਸਨ ਆਉਂਦੇ ਹੁੰਦੇ, ਜੋ ਮੈਂ ਖੁਦ ਕਰਦਾ ਸਾਂ, ਕਹਿੰਦੇ ਜੋ ਜੋ ਕੁਛ ਮੈਂ ਕਰਦਾ ਰਿਹਾ ਕਰਦਾ ਸੀ, ਕਹਿੰਦੇ ਉਹ ਸਾਹਮਣੇ ਮੇਰੇ ਪ੍ਰਤੱਖਸ਼ ਦੇ ਵਿੱਚ ਮੈਂ ਉਸਨੂੰ ਦੇਖਿਆ ਕਿ ਮੈਂ ਕੀ ਕਰਦਾ ਰਿਹਾ, ਅਤੇ ਉਸਦੀ ਸਾਰੀ ਦੀ ਸਾਰੀ ਰਿਸਪੋਂਸੀਬਿਲਿਟੀ ਅੱਗੇ ਮੈਂ ਦੂਸਰਿਆਂ ਤੇ ਸਿੱਟਦਾ ਸੀ। ਅਦਰਸ ਆਰ ਰਿਸਪੋਂਸੀਬਲ ਫਾਰ ਮਾਈ ਪੇਨ, ਫਾਰ ਮਾਈ ਪ੍ਰੋਬਲਮ। ਪਰ ਕਹਿੰਦੇ ਹਨ ਹੁਣ ਕਿਉਂਕਿ ਮੈਨੂੰ ਨਜ਼ਰ ਆ ਗਿਆ ਮੈਂ ਆਪਣਾ ਹਿਸਾਬ ਕਿਤਾਬ ਕੀਤਾ ਕਿ ਦੂਸਰਿਆਂ ਦਾ ਕਰਦਾ ਸੀ, ਹੁਣ ਮੈਂ ਆਪਣਾ ਕੀਤਾ ਹੈ। ਜਦ ਖੁਦ ਕਰਮ ਕਰਦਾ ਸੀ ਤੇ ਫਿਰ ਰਿਸਪੋਂਸੀਬਲ ਵੀ ਤਾਂ ਫਿਰ ਆਪ ਹੀ ਸੀ, ਕੋਈ ਹੋਰ ਥੋੜਾ ਹੋ ਸਕਦਾ। ਹੁਣ ਕਹਿੰਦੇ ਟੋਟਲ ਰਿਸਪੋਂਸੀਬਿਲਟੀ ਮੈਂ ਆਪਣੇ ਤੇ ਲੈ ਰਿਹਾ ਹਾਂ ਆਪਣੇ ਮਾੜੇ ਕਰਮਾਂ ਦੀ, ਤੇ ਉਹਨਾਂ ਦੇ ਵਿੱਚੋਂ ਜੋ ਦੁੱਖ ਉਤਪੰਨ ਹੁੰਦਾ ਸੀ। ਔਰ ਬਾਬਾ ਜੀ ਇਸ ਗੱਲ ਨੂੰ ਬਾਣੀ ਚ ਸਪੋਰਟ ਕਰਦੇ ਹਨ ਇਸ ਤਰ੍ਹਾਂ, ਕਹਿੰਦੇ ਹਨ ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨ, ਭੁੱਲ ਕੇ ਵੀ ਕਦੇ ਕਿਸੇ ਨੂੰ ਦੋਸ਼ ਨਾ ਦਿਓ। ਇਫ ਯੂ ਆਰ ਐਕਸਪੀਰੀਅੰਸਿੰਗ ਸਮ ਪੇਨ, ਦੈਟ ਇਜ਼ ਓਨਲੀ ਬਿਕੋਜ਼ ਆਫ ਯੂ, ਨੋ ਅਦਰ ਕੈਨ ਕਾਜ਼ ਪੇਨ ਟੂ ਯੂ, ਦੈਟ ਇਜ਼ ਓਨਲੀ ਬਿਕੋਜ਼ ਆਫ ਯੂ। ਕਹਿੰਦੇ ਹਨ ਜੋਈ ਜੋਈ ਕੀਨੋ ਸੋਈ ਸੋਈ ਦੇਖਿਓ, ਜੋ ਜੋ ਕੁਛ ਮੈਂ ਕਰਦਾ ਸੀ ਹੁਣ ਸਮਝਿਆ ਹਾਂ ਕਿੱਥੇ ਕਿੱਥੇ ਗਲਤੀ ਸੀ, ਕਿੱਥੇ ਕਿੱਥੇ ਇਗਨੋਰੈਂਸ ਸੀ, ਕਿੱਥੇ ਕਿੱਥੇ ਅਗਿਆਨ ਸੀ, ਕਿੱਥੇ ਕਿੱਥੇ ਮੇਰੀ ਕਮਜ਼ੋਰੀ ਸੀ, ਕਿੱਥੇ ਕਿੱਥੇ ਆਦਤ ਤੋਂ ਮਜਬੂਰ ਸੀ। ਕਹਿੰਦੇ ਹੁਣ ਮੈਂ ਸਮਝਿਆ ਹਾਂ, ਤੇ ਇਹ ਸਾਰੀ ਦੀ ਸਾਰੀ ਸਮਝ ਨੇ ਕਹਿੰਦੇ ਮੈਨੂੰ ਇਹ ਅਵੇਅਰਨੈਸ ਦਿੱਤੀ, ਮੈਂ ਆਪਣਾ ਸਾਰਾ ਹੀ ਉਹ ਲੇਖਾ ਜੋਖਾ ਪਾੜ ਦਿੱਤਾ ਹੈ, ਆਪਣੇ ਆਪ ਨੂੰ ਜਦੋਂ ਰਿਸਪੋਂਸੀਬਲ ਠਹਿਰਾਇਆ ਹੈ, ਤੇ ਹੁਣ ਇਹ ਮੇਰੀ ਹੀ ਡਿਊਟੀ ਬਣਦੀ ਹੈ ਕਿ ਮੈਂ ਹੀ ਪਹਿਲਾਂ ਰਿਸਪੋਂਸੀਬਲ ਸੀ ਆਪਣੇ ਆਪ ਨੂੰ ਖਰਾਬ ਕਰਨ ਦੇ ਵਿੱਚ, ਹੁਣ ਇਹ ਮੇਰੀ ਹੀ ਆਪਣੀ ਰਿਸਪੋਂਸੀਬਿਲਟੀ ਹੈ ਕਿ ਮੈਂ ਆਪਣੇ ਆਪ ਨੂੰ ਸਾਧੂ ਦੀ ਸੰਗਤ ਚ ਬੈਠ ਕੇ ਸਾਧੂ ਵਰਗਾ ਹੀ ਬਣਾਵਾਂ, ਉਹਨਾਂ ਜਿਹਾ ਹੀ ਬਣਾਵਾਂ। ਕਹਿੰਦੇ ਹਨ ਬਸ ਉਹਨਾਂ ਦੀ ਸੰਗਤ ਦੇ ਵਿੱਚ ਬੈਠ ਕੇ ਇਮਾਨਦਾਰੀ ਦੇ ਨਾਲ ਆਪਣੇ ਆਪ ਨੂੰ ਜਾਣ ਲਿਆ, ਦੇਖ ਲਿਆ, ਸਮਝ ਲਿਆ, ਉਸ ਤੋਂ ਬਾਅਦ ਮੇਰੀ ਜ਼ਿੰਦਗੀ ਦੇ ਵਿੱਚ ਕਹਿੰਦੇ ਹਨ ਪਰਮ ਗਤੀ ਆ ਗਈ, ਉੱਚੀ ਅਵਸਥਾ ਪ੍ਰਾਪਤ ਹੋ ਗਈ, ਅਕਾਲ ਪੁਰਖ ਵਾਹਿਗੁਰੂ ਦਾ ਮਿਲਨ ਹੋਇਆ। ਤਾਂ ਇਹ ਉਤਨੀ ਦੇਰ ਤੱਕ ਸੰਭਵ ਨਹੀਂ ਹੈ ਜਿਤਨੀ ਦੇਰ ਤੱਕ ਉਹ ਕੰਟਰਾਸਟ ਸਾਡੇ ਸਾਹਮਣੇ ਨਾ ਆਵੇ, ਜਿਸ ਦੇ ਵਿੱਚ ਅਸੀਂ ਆਪਣੇ ਆਪ ਨੂੰ ਦੇਖ ਸਕੀਏ। ਤਾਂ ਆਓ ਅੱਜ ਦੇ ਕੀਰਤਨ ਦੀ ਇੱਥੇ ਸਮਾਪਤੀ ਹੈ। ਜੋ ਸਾਨੂੰ ਸਿੱਖਿਆ ਮਿਲਦੀ ਹੈ ਉਹ ਇਹ ਹੈ ਕਿ ਅਸਾਂ ਉਹਨਾਂ ਪੁਰਸ਼ਾਂ ਦੀ ਸੰਗਤ ਕਰਨੀ ਹੈ ਜਿਹਨਾਂ ਪੁਰਸ਼ਾਂ ਦੀ ਸੰਗਤ ਦੇ ਵਿੱਚ ਅਸੀਂ ਆਪਣੇ ਆਪ ਨੂੰ ਰਿਫਲੈਕਟ ਕਰ ਸਕੀਏ ਤੇ ਆਪਣੇ ਅੰਦਰ ਨੂੰ ਦੇਖ ਸਕੀਏ, ਤੇ ਫਿਰ ਆਪਣੇ ਅੰਦਰ ਨੂੰ ਬਦਲਣ ਦੇ ਵਾਸਤੇ ਇੰਸਟੈਂਟ ਐਕਸ਼ਨ ਲਈਏ ਅਤੇ ਹੋਰ ਕਿਸੇ ਨੂੰ ਰਿਸਪੋਂਸੀਬਲ ਨਾ ਠਹਿਰਾਈਏ। ਉਸ ਦੇ ਨਾਲ ਜੀਵਨ ਚ ਅਤਿ ਸ਼ਾਂਤੀ, ਸੁੱਖ ਔਰ ਆਨੰਦ ਪੈਦਾ ਹੁੰਦਾ ਹੈ, ਅਤੇ ਆਪਣੇ ਅਵਗੁਣਾਂ ਨੂੰ ਸਵੀਕਾਰ ਕਰਨ ਦੇ ਨਾਲ ਹੀ ਉਹਨਾਂ ਤੋਂ ਛੁਟਕਾਰਾ ਮਿਲਦਾ ਹੈ। ਅਸੀਂ ਕਹਿੰਦੇ ਨਾ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰਾਇਆ, ਕਹੋ ਨਾਨਕ ਹਮ ਨੀਚ ਕਰਮ। ਇੱਥੇ ਐਕਸੈਪਟੈਂਸ ਹੈ ਨਾ ਕਿ ਮੇਰੇ ਨੀਚ ਕਰਮ ਹਨ। ਇਹ ਸਿਰਫ ਕਹਿਣ ਦੇ ਮਾਤਰ ਹੀ ਨਹੀਂ ਹੈ ਕਿ ਅਸਾਂ ਰੋਜ਼ਾਨਾ ਇਸ ਦਾ ਨਿਤਨੇਮ ਕਰਨਾ ਹੈ, ਇਹ ਨੀਚ ਕਰਮਾਂ ਨੂੰ ਜਾਣਨਾ ਵੀ ਹੈ ਔਰ ਉਹਨਾਂ ਨੂੰ ਜਾਣਨ ਤੋਂ ਬਾਅਦ ਇਹ ਕਹਿਣਾ ਹੈ ਔਰ ਫਿਰ ਅਰਦਾਸ ਕਰਨੀ ਹੈ ਕਿ ਗੁਰੂ ਬਾਬਾ ਜੀ ਮੇਰੇ ਤੇ ਕਿਰਪਾ ਕਰੋ, ਮੇਰੇ ਕਰਮ ਬਦਲੋ, ਆਪਣੀ ਬਖਸ਼ਿਸ਼ ਕਰੋ। ਉਸ ਤੋਂ ਬਾਅਦ ਜੋ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ। ਪ੍ਰੇਮ ਨਾਲ ਗਾਓ ਔਰ ਸਮਾਪਤ।

ਸਾਧ ਸੰਗਤ ਹਜ਼ੂਰ ਦੇ ਆਗਮਨ ਦੀ ਸਾਹਿਬ ਕਲਗੀਧਰ ਪਾਤਸ਼ਾਹ ਦੇ ਆਗਮਨ ਪੁਰਬ ਦੀ ਸਾਰੀ ਸੰਗਤ ਨੂੰ ਜਥੇ ਵੱਲੋਂ ਲੱਖ ਲੱਖ ਵਧਾਈ ਹੋਵੇ। ਸਾਹਿਬ ਕਲਗੀਧਰ ਪਾਤਸ਼ਾਹ ਅੰਗ ਸੰਗ ਸਹਾਈ ਹੋਣ, ਸਦਾ ਸਿਰ ਤੇ ਮੇਹਰ ਪ੍ਰਿਆਤ ਰੱਖਣ। ਸਾਧ ਸਿੰਘ ਜੀ, ਅੱਜ ਵਧਾਈਆਂ ਦਾ ਦਿਨ ਹੈ, ਖਾਲਸਾ ਕੌਮ ਦਾ ਮਹਾਨ ਦਿਨ ਹੈ। ਪਰਿਪੂਰਨ ਪਰਮਾਤਮਾ ਆਪ ਅਕਾਲ ਪੁਰਖ ਬੇਦੀ ਕੁਲਭੂਸ਼ਣ ਕਲਯੁਗ ਜੀਵਾਂ ਦਾ ਬੇੜਾ ਪਾਰ ਕਰਨ ਵਾਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਸਰੂਪ ਇੱਕ ਵਾਰੀ ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਪਵਿੱਤਰ ਧਰਤੀ ਨੂੰ ਭਾਗ ਲੱਗੇ ਨੇ, ਪਟਨਾ ਸਾਹਿਬ ਨੂੰ ਬਰਕਤ ਮਿਲੀ ਹੈ ਜੀ, ਪਟਨਾ ਸਾਹਿਬ ਨੂੰ ਮਾਣ ਪ੍ਰਾਪਤ ਹੋਇਆ ਜੀ। ਧਿਆਨ ਦੇਣਾ,

ਆਮਾ ਥੋੜਾ ਜਿਹਾ ਟਿਕ ਜਾਇਆ ਜੇ, ਅਗਲਾ ਬੰਦਾ ਬੈਠਾ ਟਿਕੇ ਨਾ ਨਾ ਤੇ ਫਿਰ ਮੈਂ ਭੁੱਲ ਜਾਣਾ। ਤੁਹਾਡੇ ਮਨ ਬੜੇ ਤਗੜੇ ਨੇ, ਮੇਰਾ ਛੋਟਾ ਮਨ ਹੈ। ਧਿਆਨ ਦੇ ਆ ਜੇ, ਹਜ਼ੂਰ ਦੇ ਆਗਮਨ ਦੀ ਖੁਸ਼ੀਆਂ ਵਿੱਚ ਜੁੜ ਬੈਠੇ ਹੋ।

ਪਾਤਸ਼ਾਹ ਤੋਂ ਸਵਾਲ ਕੀਤਾ, ਪਾਤਸ਼ਾਹ ਤੁਸੀਂ ਆਪਣੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਿਉਂ ਨਹੀਂ ਕੀਤੀ? ਕਹਿਣ ਲੱਗੇ ਫਰਕ ਹੈ, ਉੱਥੇ ਰੱਬ ਦੀ ਕਥਾ ਹੈ, ਇੱਥੇ ਮੈਂ ਆਪਣੀ ਕਥਾ ਕਹਿ ਬੈਠਾ, ਇਸ ਲਈ ਆਪਣੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਕੀਤੀ। ਪਾਤਸ਼ਾਹ ਤੁਹਾਨੂੰ ਕੀ ਲੋੜ ਪੈ ਗਈ ਆਪਣੀ ਕਥਾ ਸੁਣਾਉਣ ਦੀ? ਕਹਿਣ ਲੱਗੇ ਲੋੜ ਸੀ, ਜਿਸ ਵੇਲੇ ਤੁਲਸੀਦਾਸ ਕਿਸੇ ਪਿਆਰ ਵਿੱਚ ਆਇਆ, ਸ਼੍ਰੀ ਰਾਮ ਨੂੰ ਭਗਵਾਨ ਰਾਮ ਕਹਿ ਬੈਠਾ, ਸੂਰਦਾਸ ਬਹੁਤ ਹੀ ਸਤਿਕਾਰ ਵਿੱਚ ਆ ਗਿਆ ਤੇ ਕ੍ਰਿਸ਼ਨ ਨੂੰ ਭਗਵਾਨ ਬਣਾ ਬੈਠਾ। ਕੋਈ ਐਸਾ ਸਿੱਖ ਉੱਠ ਕੇ ਮੈਨੂੰ ਭਗਵਾਨ ਨਾ ਕਹਿ ਬੈਠੇ, ਵਾਹਿਗੁਰੂ ਨਾ ਕਹਿ ਬੈਠੇ, ਇਸ ਲਈ ਮੈਨੂੰ ਆਪਣੀ ਕਥਾ ਕਹਿਣੀ ਪੈ ਰਹੀ। ਪਰ ਜੇ ਪਾਤਸ਼ਾਹ ਤੁਹਾਡੇ ਗੁਣਾਂ ਨੂੰ, ਤੁਹਾਡੀ ਮਹਿਮਾ ਨੂੰ ਵੇਖ ਕੇ ਕੋਈ ਕਹਿ ਬੈਠੇ ਭਈ ਤੂੰ ਤੇ ਰੱਬ ਇੱਕੋ ਹੀ ਹੋ, ਤੂੰ ਹੀ ਰੱਬ ਹੈ, ਤੇ ਫਿਰ ਕੀ ਹੋਵੇਗਾ? ਹਜ਼ੂਰ ਨੇ ਬਚਨ ਕੀਤਾ,

0: ਦੁਨੀਆ ਵਿੱਚ ਬੜੇ ਬੜੇ ਖੁਸ਼ੀ ਦੇ ਮੌਕੇ ਹਨ ਔਰ ਤਰ੍ਹਾਂ ਤਰ੍ਹਾਂ ਨਾਲ ਦੁਨੀਆ ਆਪਣੇ ਮਨ ਦੀ ਖੁਸ਼ੀ ਜ਼ਾਹਿਰ ਕਰਦੀ ਹੈ। ਇਸ ਦੁਨੀਆ ਵਿੱਚ ਜਿਹੜੇ ਭਗਤ ਲੋਕ ਹਨ, ਜਿਹੜੇ ਰੱਬ ਦੇ ਬਣ ਜਾਂਦੇ ਹਨ, ਜਿਹੜੇ ਪਰਮਾਤਮਾ ਦੇ ਚਰਨ ਆਪਣੇ ਮਨ ਵਿੱਚ ਵਸਾ ਲੈਂਦੇ ਹਨ, ਜਿਨ੍ਹਾਂ ਨੂੰ ਆਪਣਾ ਸੱਚਾ ਪਤੀ ਰੱਬ ਲੱਗਣ ਲੱਗ ਪੈਂਦਾ ਹੈ, ਏਕਾ ਪਿਰ ਸਖੀਆਂ ਸਭ ਪਿਰ ਕੀ, ਖਸਮ ਤੇ ਉਹ ਆਪ ਹੈ ਅਸੀਂ ਤੇ ਸਭ ਦਾਸੀਆਂ ਹਾਂ। ਕਬੀਰ ਸਾਹਿਬ ਕਹਿ ਰਹੇ ਹਨ, ਮੈਂ ਕਿਹੋ ਜਿਹਾ ਦੁੱਲਾ ਮੈਨੂੰ ਪਾਇਆ, ਮੈਨੂੰ ਰੱਬ ਵਰਗਾ ਦੁੱਲਾ ਮਿਲਿਆ ਹੈ। ਰਾਮ ਰਾਏ ਸਿਓ ਦੁੱਲੋ ਪਾਇਓ ਅਸ ਵਡ ਭਾਗ ਹਮਾਰ। ਬਰਾਤੀ ਮੇਰੇ ਨਾਲ ਕੌਣ ਹਨ, ਮੇਰੇ ਪੰਜੋ ਤੱਤ। ਰੱਬ ਨੇ ਮੇਰੇ ਤੇ ਕਿਰਪਾ ਕੀਤੀ ਹੈ, ਮੇਰੇ ਮਨ ਰੂਪੀ ਸੇਜਾ ਤੇ ਆ ਕੇ ਚਰਨ ਪਏ ਹਨ, ਮੇਰੇ ਗ੍ਰਹਿ ਆਏ ਰਾਜਾ ਰਾਮ ਪਥਾਰਾ। ਸੁਰ ਨਰ ਮੁਨ ਜਨ ਕੌਤਕ ਆਏ, ਕੋਟ 33 ਕਰੋੜ ਦੇਵਤਾ ਇਸ ਗੱਲ ਦਾ ਸਾਕਸ਼ੀ ਹੈ। ਕੀ ਸਾਕਸ਼ੀ ਹੈ? ਕਹਿ ਕਬੀਰ ਮੋਏ ਵਿਆਹ ਚਲੇ ਹੈ। ਪੁਰਖ ਏਕ ਭਗਵਾਨ, ਪੁਰਖ ਇੱਕ ਹੈ, ਪੁਰਖ ਉਹ ਵਾਹਿਗੁਰੂ ਆਪ ਹੈ, ਅਸੀਂ ਤੇ ਸਭ ਉਸ ਦੀਆਂ ਦਾਸੀਆਂ ਹਾਂ। ਤੂੰ ਠਾਕਰੋ ਬਹਿਰਾਗਰੋ ਮੈਂ ਜੇ ਹੀ ਕਣ ਚੇਰੀ, ਮੇਰੇ ਵਰਗੀਆਂ ਲੱਖਾਂ ਦਾਸੀਆਂ ਕਰੋੜਾਂ ਦਾਸੀਆਂ ਤੇਰੇ ਦਰਵਾਜ਼ੇ ਤੇ ਝਾੜੂ ਪਈਆਂ ਦਿੰਦੀਆਂ ਹਨ। ਮੈਂ ਜੇ ਹੀ ਕਣ ਚੇਰੀ ਰਾਮ, ਤੂੰ ਸਾਗਰੋ ਰਤਨਾਗਰੋ ਹਉ ਸਾਰ ਨਾ ਜਾਣਾ ਤੇਰੀ ਰਾਮ, ਸਾਰ ਨਾ ਜਾਣਾ ਤੂੰ ਵਡਦਾਣਾ ਕਰ ਮਹਿਰਮਤ ਸਾਈ, ਕਿਰਪਾ ਕੀਜੇ ਸਾਹ ਮਤ ਦੀਜੇ ਆਠ ਪਹਿਰ ਤੁਧ ਧਿਆਏ। ਐਸੀ ਮੈਨੂੰ ਮਤ ਦਵੋ, ਐਸੀ ਮੇਰੇ ਤੇ ਕਿਰਪਾ ਕਰੋ ਕਿ ਮੈਂ ਆਪ ਜੀ ਨੂੰ ਅੱਠੋ ਪਹਿਰ ਹਰ ਘੜੀ ਤੁਹਾਨੂੰ ਜਪਾਂ ਵਾਹਿਗੁਰੂ। ਤੇ ਜਿਨ੍ਹਾਂ ਨੇ ਵਾਹਿਗੁਰੂ ਨੂੰ ਜਪਿਆ ਉਹਨਾਂ ਦੀ ਜ਼ਿੰਦਗੀ ਦਾ ਨਾਮ ਹੀ ਸੁੱਖ ਬਣ ਜਾਂਦਾ, ਤੇ ਜਿਹੜੇ ਰੱਬ ਤੋਂ ਬਿਨਾਂ ਹਨ ਉਹ ਦੁਖੀ ਹਨ, ਤੇ ਜਿਹੜੇ ਰੱਬ ਵਾਲੇ ਹਨ, ਜਿਹੜੀਆਂ ਖਸਮ ਵਾਲੀਆਂ ਹਨ ਉਹ ਸੁਖੀ ਹਨ। ਤੇ ਗੁਰੂ ਕਿਰਪਾ ਕਰੇ ਇਹ ਸੁਹਾਗ ਦੇ ਜਪਣ ਵਾਲਿਆਂ ਦਾ ਬਣਿਆ ਰਹੇ। ਕਹਿ ਕਬੀਰ ਮੋਏ ਵਿਆਹੇ ਚਲੇ ਹੈ, ਆਓ ਬੜੇ ਪਿਆਰ ਨਾਲ ਕਹੀਏ।
1: You are listening to SeekNet Radio, broadcasting live Gurbani Kirtan 24 hours a day from around the world.

ਇਹ ਕਾਲੇ ਕਾਰਨਾ ਤੇ ਵੇ ਹੁਣ ਪਚਾਰੀਏ ਐਸੀ ਕਰਨਾ ਖੇਡੀਏ ਜਿਸ ਤਰ੍ਹਾਂ ਗਿਆ ਹਾਰੀਏ ਪੜਿਆ ਤੇ ਉਮੀਆਂ ਵਿਚਾਰ ਕੇ ਵਿਚਾਰੀਏ ਮੋਚਲ ਸੋਕੇ ਮਾਰੀਏ।

ਸਤਿਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੇ ਹੁਕਮ ਮਨਾਏ ਸੀ, ਹੁਕਮ ਨੇ ਪ੍ਰਵਾਨ ਤਖਸਮੇ ਕਰ ਮਹਿਲ ਪਾਏ ਸੀ। ਖਸਮੇ ਭਾਵ ਸੋ ਕਰੇ ਮਨ ਚਿੰਦਿਆ ਸਫਲ ਪਾਏ ਸੀ। ਤੰਦਰ

ਸਿਮਰ ਡੰਬਾੜੀਆਂ ਲੈ ਬੈਠੇ ਕਿਰਪਾ ਸਾਰਿਆ ਚੀਜ ਕਰਨ ਮਨ ਭਾਵ ਗਿਰ ਪੁੱਜਣ ਨਾ ਹੀ ਹਾਰਿਆ ਕਰਮ ਮੈਸ ਖਾਇਆ ਵਿਸਮੈਲ ਤੁਮਨ ਉਸਾਰਿਆ ਜਰ ਅਹੀ ਜੋਗ ਨਹਾਰਿਆ।

ਕੀਤਾ ਆਪੋ ਆਪਣਾ ਪੀੜੀ ਖਸੰਡੀਆ ਜਾ ਰਹਿਣਾ ਨਾ ਹੀ ਐਸ ਜਗਤ ਗੈਤਗਾਰ ਹੰਡੀਆ ਬੰਦਾ ਕਿਸੇ ਨਾ ਕਿਸੇ ਪੜਖੇ

ਆਪਣਾ ਇਸ ਨਾਲ ਸੋਚਣ ਕੱਢਿਆ ਹੈ। ਕਿਤਾ ਆਪੋ ਆਪਣਾ ਪਹਿਲੇ ਕਸਨ ਦੀ ਜਰਨ ਨਾਹੀ ਅਰ ਜਗਤ ਅਗਤ ਗਰਹੰਡੀ ਆਏ ਮੰਦਕ ਸਿਨਾਖੀ ਬੜਖੇ ਬੁਝੀਆ ਮੂਰਖ ਨਾਣਾ ਲੁਝੀਆ ਸੀ।

ਸਮਾ ਲਿਆ ਹੈ, ਜਿਰਗੀ ਤਪਾਇਆ ਆਪਣਾ ਸਖਾਲ ਬੁਰੀ ਕਿਉਂ ਖਾ ਲਿਆ ਹੈ, ਮੰਦਾ ਬੂਲਾ ਕੀਤੇ ਦਿਲ ਮਨਿੰਦਰ ਨਿਹਾਲੀਆ, ਜੋ ਸਾਹਿਬ ਨਾਲ ਨਾ ਹਾਰੀਆ ਤੇ ਵੇਹਾ ਪਾਸ ਟਾਲੀਆ, ਖਿਚਲਾਏ ਉੱਪਰ ਖਾ ਲਿਆ, ਸ੍ਰੀ ਵਾਹਿਗੁਰੂ।

ਤੁਸੀਂ ਉੱਥੇ ਆਓ, ਇਹਨਾਂ ਫਿਰ ਇਹਨਾਂ ਦੇ ਬੱਚੇ ਕਾਕਾ ਸਾਧ ਸੁਰਿੰਦਰ ਸਿੰਘ ਇਹਨਾਂ ਵੱਲੋਂ ਪ੍ਰੇਰਨਾ ਹੋਈ। ਅਸੀਂ ਤਾਂ ਬਹੁਤ ਜ਼ੋਰ ਲਾਇਆ ਵੀ ਟਾਈਮ ਬੜਾ ਥੋੜ੍ਹਾ, ਇਹ ਐਤਕੀ ਰਹਿਣ ਦਿਓ, ਫਿਰ ਖੁੱਲ੍ਹੇ ਟਾਈਮ 'ਤੇ ਆਵਾਂਗੇ। ਜੋ ਤੁਹਾਡੇ ਵੱਲੋਂ ਸਾਨੂੰ ਪਿਆਰ ਮਿਲਿਆ ਨਾ ਇੱਥੇ, ਇੱਕ ਆਹ ਗੁਰਦੁਆਰਾ ਸੀ ਜਿੱਥੇ ਕੋਈ ਝਗੜਾ ਨਹੀਂ, ਇਹ ਸੱਚ ਹੈ। ਯਾਨੀ ਆਹ ਗੁਰਦੁਆਰਾ ਇੱਕ ਐਸਾ ਹੈ ਜਿੱਥੇ ਕਦੇ ਝਗੜਾ ਨਹੀਂ ਹੋਇਆ। ਹੁਣ ਇੱਥੋਂ ਦੀ ਜਦੋਂ ਅਸੀਂ ਆਏ ਲੌਂਗ ਐਂਡ ਲੌਂਗ ਆਈਲੈਂਡ ਵਿਸਾਖੀ 'ਤੇ, ਸਾਨੂੰ ਉੱਥੋਂ ਪਤਾ ਲੱਗਿਆ ਵੀ 20 ਗੁਰਦੁਆਰੇ ਜਿਹਨਾਂ ਤੁਹਾਡੀ ਨਕਲ ਕੀਤੀ ਹੈ ਉਹਨਾਂ ਸਿਲੈਕਸ਼ਨ ਕੀਤੀ ਹੈ, ਇਲੈਕਸ਼ਨ ਨਹੀਂ ਕੀਤੀ, ਝਗੜੇ ਤੋਂ ਬਚ ਗਏ ਆ। ਨਹੀਂ ਤਾਂ ਗੁਰਦੁਆਰਿਆਂ ਦਾ ਹਾਲਤ ਉਹ ਹੋਇਆ ਹੋਇਆ, ਜਾਂਕਾਂ ਚੱਲਦੀਆਂ। ਤੁਹਾਡੇ 'ਤੇ ਗੁਰੂ ਦੀ ਕਿਰਪਾ ਹੈ, ਗੁਰੂ ਦੀ ਮਿਹਰ ਹੋਈ ਹੈ, ਤੁਹਾਡਾ ਪਿਆਰ ਸਾਨੂੰ ਨਹੀਂ ਭੁੱਲਦਾ, ਗੁਰੂ ਬਖਸ਼ਿਸ਼ ਕਰੇ। ਇੰਨਾ ਕੁ ਸਮਾਂ ਕੱਲ੍ਹ ਦਾ ਦਿਨ ਹਾਜ਼ਰੀ ਭਰਨੀ ਹੈ ਅਤੇ ਪਰ ਸਾਨੂੰ ਸੇਵਕਾਂ ਨੇ ਟੋਰੰਟੋ ਚਲੇ ਜਾਣਾ ਪਹਿਲੀ ਫਲਾਈਟ ਵਿੱਚ, ਇੰਨੀ ਕੁ ਹਾਜ਼ਰੀ ਦੱਸੋ ਗੁਰਮੁਖਾਂ ਨੂੰ, ਇਹ ਵੀ ਇੱਕ ਸੇਵਾ ਜੀ, ਸਭ ਆਖੋ ਸਤਨਾ, ਇਹਦਾ ਵੀ ਫਲ ਹੈ। ਆਓ ਗੁਰੂ ਕੇ ਘਰ, ਆਓ ਕੀਰਤਨ ਸੁਣੋ, ਆਓ ਗੁਰੂ ਹਾਜ਼ਰੀਆਂ ਭਰੋ ਗੁਰੂ ਦੀਆਂ। ਕੱਲ੍ਹ ਦਾ ਦਿਨ ਹੈ, ਫਿਰ ਆਪਾਂ ਕੱਲ੍ਹ ਦਾ ਦਿਨ ਹਾਜ਼ਰੀ ਭਰ ਕੇ ਫਿਰ ਛੁੱਟੀਆਂ ਲਵਾਂਗੇ। ਆਓ ਹੁਣ ਆਪਾਂ ਧੁਨੀ ਲਾ ਲਈਏ, ਸਾਰੇ ਪਿਆਰ ਨਾਲ ਬੋਲੋ, ਸਮੇਂ ਸਿਰ ਹੀ ਸਮਾਪਤੀ ਹੋਏਗੀ, ਕੋਈ ਰਸਨਾ ਖਾਲੀ ਨਾ ਰਹੇ।

ਸਤਿਕਾਰਯੋਗ ਖਾਲਸਾ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਸਵਾਨੇ ਹਯਾਤ ਅੰਦਰ, ਆਟੋਬਾਇਓਗ੍ਰਾਫੀ ਅੰਦਰ ਆਤਮ ਕਥਾ ਲਿਖਦਿਆਂ ਹੋਇਆਂ ਇਹ ਸਤਰਾਂ ਆਪ ਕਲਮਬੰਦ ਕੀਤੀਆਂ ਨੇ, ਜਿਨ੍ਹਾਂ ਦਾ ਕੀਰਤਨ ਗੁਰੂ ਦੀ ਬਖਸ਼ਿਸ਼ ਤੇ ਆਪ ਸਭਸ ਦੀ ਅਸੀਸ ਨਾਲ ਹੋਇਆ ਹੈ। ਇਹਨਾਂ ਦੋਹਾਂ ਹੀ ਸ਼ਲੋਕਾਂ ਤੋਂ ਪਲੀ ਪਾਂਤ ਉਹ ਨਕਸ਼ਾ ਸੂਖਸ਼ਮ ਨੇਤਰਾਂ ਦੇ ਅੱਗੇ ਮੁਨਕਸ਼ ਹੋ ਜਾਂਦਾ ਹੈ, ਉਹ ਚਿੱਤਰ ਸਾਹਮਣੇ ਆ ਜਾਂਦਾ ਹੈ ਜੋ ਇਹਨਾਂ ਸ਼ਲੋਕਾਂ ਵਿਚ ਗੁਰੂ ਸਾਹਿਬ ਜੀ ਨੇ ਦੱਸਣ ਦਾ ਯਤਨ ਕੀਤਾ ਹੈ। ਅਕਾਲ ਪੁਰਖ ਦੀ ਬਖਸ਼ਿਸ਼ ਹੋਈ, ਮੈਨੂੰ ਹਜ਼ੂਰੀ ਦਾ ਨਿਆਜ਼ ਮਿਲਿਆ, ਪ੍ਰਵਾਨਗੀ ਹੋਈ, ਪਰਮੇਸ਼ਰ ਨੇ ਥਾਪੜਾ ਦਿੱਤਾ, ਨਿਹਾਲ ਕੀਤਾ। ਮਹਾਨ ਤਪਸਵੀ, ਤੇਰਾ ਜ਼ੁਹਦ, ਪਰਹੇਜ਼ਗਾਰੀ, ਸੰਜਮ, ਤਪ, ਤਪੱਸਿਆ ਸਵੀਕਾਰ। ਮੈਂ ਸਮੂਹ ਤਪੀਆਂ ਵਿਚੋਂ ਤੈਨੂੰ ਸਰਮਾਉਰ ਦਰਜਾ ਦਿੰਦਾ ਹੋਇਆ ਇਕ ਗੈਰ ਮਾਮੂਲੀ ਕੰਮ ਤੇਰੇ ਸਪੁਰਦ ਕਰਦਾ ਹਾਂ। ਇਕ ਮਾਮੂਲੀ ਹੁੰਦਾ ਹੈ, ਇਕ ਗੈਰ ਮਾਮੂਲੀ ਐਨ ਐਕਸਟਰਾ ਆਰਡੀਨਰੀ ਕੰਮ, ਜਿਸ ਨੂੰ ਨੇਪਰੇ ਚਾੜਨ ਦੀ ਮੈਨੂੰ ਪੂਰਨ ਆਸ਼ਾ ਹੈ ਕਿ ਤੁਸਾਂ ਪਰਮ ਪਰਮ ਕੋਸ਼ਿਸ਼ ਕਰੋਗੇ। ਮੈਂ ਖਾਮੋਸ਼ ਖਲੋਤਾ ਸਾਂ ਗੁਰਦੇਵ, ਪਰਮੇਸ਼ਰ ਨੇ ਉਸ ਕੰਮ ਦਾ ਜ਼ਿਕਰ ਕਰ ਦਿੱਤਾ ਕਿ ਤੁਸਾਂ ਮਾਤਲੋਕ ਵਿਚ ਜਾਓਗੇ ਅਤੇ ਧਰਮ ਚਲਾਉਣ ਦਾ ਹਰ ਮੁਮਕਿਨ ਯਤਨ ਕਰੋਗੇ, ਧਰਮ ਵਿਰੋਧੀ ਲੋਕਾਂ ਨੂੰ ਉਪਦੇਸ਼ ਨਾਲ ਵੀ, ਅਮਲੀ ਤੌਰ ਤੇ ਵੀ, ਕਲਮ ਨਾਲ ਵੀ, ਬਚਨਾਂ ਨਾਲ ਵੀ, ਕਰਮਾਂ ਨਾਲ ਵੀ, ਉਹਨਾਂ ਦੀ ਰਾਹ ਵੀ।

ಹರಿಸಜ್ಜನ ಸ್ವಾಮಿ ಮಿತ್ ಬಾಲ್ಯಾದೀ.